ਸ੍ਰੀ ਵਾਹਿਗੁਰੂ ਸਾਹਿਬ ਜੀ ਹਰ ਯੁਗ

ਹਰ ਸਤਿਗੁਰ ਪ੍ਰਸਾਦ ਸੋ ਦਰ ਤੇਰਾ ਕਿਹਾ ਸੋ ਘਰ ਕਿਹਾ ਜਿਤ ਬਹਿ ਸਰਬ ਸੰਭਾਲੇ ਵਾਜੇ ਤੇਰੇ ਨਾਦ ਅਨੇਕ ਅਸੰਖਾਂ ਕਿਤੇ ਤੇਰੇ ਵਾਵਣ ਹਾਰੇ ਕਿਤੇ ਤੇਰੇ ਰਾਗ ਪਰੀ ਸਿਉਂ ਕਹੀਅਹ ਕਿਤੇ ਤੇਰੇ ਗਾਵਣ ਹਾਰੇ।

जासी रचना जन रचाई रंगी रंगी भांति कर कर जिनसी माया जिनो पाई।

ਆਖਵ ਅਖਾਣਾ ਜੋ ਸੇਵੈ ਹੈ ਜੋ ਸੇਵੈ ਤੁਦ ਜੀ ਜਨ ਨਾਨਕ ਤਿੰਨ ਕੁਰਬਾਣਾ ਹਰ ਧਿਆਵੈ ਹਰ ਧਿਆਵੈ ਤੁਦ ਜੀ ਸੇ ਜਨ ਜੁਗ ਮਹਿ ਸੁਖਵਾਸੀ ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿੰਨ ਤੂਟੀ ਜਮ ਕੀ ਫਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਭਰ ਜਾਸੀ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਸਲਾਹਣ ਤੁਦ ਜੀ ਹਰ ਅਨਕ ਅਨੇਕ ਅਨੰਤਾ ਤੇਰੀ ਅਨਕ ਕਰੇ ਹਰ ਪੂਜਾ ਜੀ ਤਪ ਤਾਪੈ ਜਪੈ ਬੇਅੰਤਾ ਤੇਰੇ ਅਨੇਕ ਪੜੇ ਬਹੁ ਸਿਮਰਤ ਸ਼ਾਸਤ ਜੀ ਕਰ ਕਿਰਿਆ ਖਟ ਕਰਮ ਕਰੰਤਾ ਸੇ ਭਗਤ ਭਲੇ ਜਨ ਨਾਨਕ ਜੀ

ਵਿਛੜਿਆ ਸੰਜੋਗੀ ਮੇਲ ਜਿਸਨੂੰ ਤੂੰ ਜਾਣ ਆਏ ਸੋਈ ਜਨ ਜਾਣ ਹਰ ਗੁਣ ਸਦ ਹੀ ਆਖ ਵਖਾਣੇ ਜਿਨ ਹਰ ਸੇਵਿਆ ਤਿੰਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਧ ਬਿਨ ਦੂਜਾ ਅਵਰ ਨਾ ਕੋਏ ਤੂੰ ਕਰ ਕਰ ਵੇਖ ਜਾਣੈ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ।

ਦੁੱਖ ਦਰਦ ਭਾਉ ਨਿਕਟ ਨਾ ਤਿੰਨ ਨਰ ਕੇ ਰਹਿ ਅਯੋ ਯਾਕੀ ਏਕ ਬਾਰ ਚਾਉ ਭਾਈ ਕੋ ਕਹਿ। ਚਾਉ ਭਾਈ ਸੰਬਤ 17 ਸਹਿਸ ਪੁਣਿਜੈ ਅਰਧ ਸਹਿਸ ਫੁਨ ਤੀਨ ਕਹਿਜੈ ਭਾਦਰਵ ਸੁਦੀ ਅਸ਼ਟਮੀ ਰਬ ਵਾਰਾ ਤੀਰ ਸਤਦਰਵ ਗ੍ਰੰਥ ਸੁਧਾਰਾ ਇਤ ਸ੍ਰੀ ਚਰਿਤ੍ਰੋ ਪਖਿਆਨੇ ਤ੍ਰਿਆ ਚਰਿਤ੍ਰੇ ਮੰਤਰੀ ਭੂਪ ਸੰਵਾਦੇ 405 ਚਰਿਤ੍ਰ ਸਮਾਪਤਮ ਸਤ ਸ਼ੁਭਮ ਸਤ ਅਭਜੂ।

मैना गणेश प्रथम नाऊ किशन बिशन कबहू न त्याऊ कान सुने।

ਵਾਜੇ ਸ਼ਬਦ ਕਨੇਰੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ ਸਾਚਾ ਨਾਮ ਮੇਰਾ ਆਧਾਰੂ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆਂ

ਗੁਰੂ ਬਿਟੋ ਜਿਸ ਦੀਆਂ ਇਹ ਵਡਿਆਈਆਂ, ਕਹਿ ਨਾਨਕ ਸੁਣੋ ਸੰਤੋ, ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆ, ਪੰਜ ਦੂਤ ਵਸ ਕੀਤੇ, ਕਾਲ ਕੰਟਕ ਮਾਰਿਆ।

ਨਾਨਕ ਤੈ ਸੁਖ ਹੋਵਾ, ਤਿਤ ਕਰ ਅਨਹਦ ਵਾਜੇ, ਅਨੰਦ ਸੁਣੋ ਬਟ ਭਾਗੀ ਹੋ, ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪਾਇਆ ਉਤਰੇ ਸਗਲ ਵਿਸੂਰੇ, ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ। ਸੰਤ ਸਾਜਨ ਭਏ ਸਰਸੇ, ਪੂਰੇ ਗੁਰ ਤੇ ਜਾਣੀ।

ਉਧਰ ਮਾਹੇ ਸੁਣ ਕੇ ਜਮ ਕੇ ਦੂਤ ਨਾਏ ਤੇਰਾ ਛੱਡ ਜਾਹੇ ਭਾਉ ਜਲ ਬਿਕਮ ਸਗਾਹ ਗੁਰ ਸ਼ਬਦੀ ਪਾਰ ਪਾਹੇ ਜਿਨ ਕਉ ਲਗੀ ਪਿਆਸ ਅੰਮ੍ਰਿਤ ਸੇ ਖਾਹੇ ਕਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਹੇ ਸਭ ਸਾਹਿ ਨੂੰ ਕਿਰਪਾਲ ਸੰਭਾਲੇ।

ਦੁਸ਼ਟ ਕਿਰ ਮਾਹੇ ਬੇਦਾਰਿਆਨ ਤਿਸ ਸਾਹਿਬ ਕੀ ਟੇਕ ਨਾਨਕ ਮਨੈ ਮਾਹੇ ਜਿਸ ਸਿਮਰਤ

ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਰ। ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ।

ਪੰਜਾਂ ਪਿਆਰਿਆਂ, ਚੌਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਅੱਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ, ਵੰਡ ਛਕਿਆ, ਦੇਗ ਚਲਾਈ, ਤੇਗ ਵਾਹੀ, ਦੇਖ ਕੇ ਅੰਡਿਟ ਕੀਤਾ, ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਧ ਬੰਧ ਕਟਵਾਏ, ਖੋਪਰੀਆਂ ਹਲਵਾਈਆਂ, ਚਰਖੜੀਆਂ 'ਤੇ ਚੜ੍ਹੇ, ਆਰਿਆਂ ਨਾਲ ਚਿਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਆ ਰਿਹਾ, ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਏ, ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਚੇਤੇ ਆਵੇ, ਚੇਤੇ ਆਮਨ ਕਾ ਸਦਕਾ ਸਰਬਸੋ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਅਰਸ਼ਿਆ ਰਿਆਇਤ,

ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ, ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਦਾ ਰੱਖ ਅਕਾਲ ਪੁਰਖ ਵਾਹਿਗੁਰੂ। ਇਹ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ, ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਇਹ ਨਿਮਾਣਿਆਂ ਦੇ ਮਾਨ, ਨੇਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਸੱਚੇ ਪਿਤਾ ਵਾਹਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ, ਆਪ ਜੀ ਨੇ ਬਾਰ ਮੇਰਾ ਬਖਸ਼ ਕਿਰਪਾ ਕੀਤੀ। ਆਪ ਜੀ ਦੀ ਹਜ਼ੂਰੀ ਵਿੱਚ ਸੰਧਿਆ ਵੇਲੇ ਦੇ ਸੁੰਦਰ ਦੀਵਾਨ ਸਾਜਰੇ ਹਨ। ਸਾਜਰੇ ਦੀਵਾਨ ਦੀ ਰਮਤਾ ਵਿੱਚ ਆਪ ਜੀ ਦੀ ਪਵਿੱਤਰ ਬਾਣੀ ਸੋ ਦਰ ਦੇ ਪਾਠ ਹੋਏ, ਗੁਰਬਾਣੀ ਪਾਠ ਕਰਦਿਆਂ ਹੋਇਆ ਹੋਈਆਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਦੀ ਮਾਫ਼ੀ ਬਖਸ਼ੋ। ਅਗਾਂਹ ਵਾਸਤੇ ਸੁੱਧ ਸਪਸ਼ਟ ਬਾਣੀ ਪੜ੍ਹਨ ਦੀ ਦਾਤ ਬਖਸ਼ਣੀ। ਗੁਰਬਾਣੀ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ 'ਚ ਵਸਾ ਕੇ ਕਿਰਤਾਰਥ ਕਰਨਾ। ਆਈ ਸੰਗਤ ਦੀ ਹਾਜ਼ਰੀ ਤਿਲ ਫੁਲ ਭੇਟਾ ਕੀਤੀ, ਦਰ ਘਰ ਵਿਖੇ ਕੀਤੀਆਂ ਸੇਵਾਵਾਂ, ਦਰ ਪ੍ਰਵਾਨ ਕਰਨੀਆਂ, ਪਰਿਵਾਰਾਂ ਸੁੱਖ ਸ਼ਾਂਤੀ ਚੜ੍ਹਦੀ ਕਲਾ ਦਾਤਾ ਬਖਸ਼ਣੀਆਂ। ਹਰਮੀਤ ਸਿੰਘ ਵੱਲੋਂ ਜੋਬ ਮਿਲਣ 'ਤੇ ਸ਼ੁਕਰਾਨਾ ਕਰਦੇ ਹਾਂ। ਸੁੱਖ ਸ਼ਾਂਤੀ ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ ਕਰਦੇ ਹਨ। ਬੱਚੀ ਸਹਿਰ ਕੌਰ ਦੇ ਸਕੂਲ ਜਾਣ ਦੇ ਸ਼ੁਕਰਾਨਾ ਕਰਦੇ ਹਾਂ। ਬੱਚੀ ਦੇ ਮਿਹਰ ਪ੍ਰਾਪਤ ਰੱਖਣ ਵਾਸਤੇ ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ ਕਰਦੇ ਹਨ। ਸੁਖਚੈਨ ਸਿੰਘ ਜਨਮਦਿਨ ਦੇ ਸ਼ੁਕਰਾਨਾ ਕਰਦੇ ਹਾਂ। ਸੁੱਖ ਸ਼ਾਂਤੀ ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ ਕਰਦੇ ਹਨ। ਪਰਿਵਾਰਾਂ ਦੀਆਂ ਬੇਨਤੀਆਂ ਗੁਰਮਸਾਰ ਪ੍ਰਵਾਨ ਕਰਨੀਆਂ। ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ। ਜੇਲ੍ਹਾਂ 'ਚ ਬੰਦ ਕੌਮ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ, ਭਾਈ ਅੰਮ੍ਰਿਤਪਾਲ ਸਿੰਘ ਅਤੇ ਹੋਰ ਪਿਆਰੇ ਗੁਰਸਿੱਖਾਂ ਦੀ ਰਿਹਾਈ, ਚੜ੍ਹਦੀ ਕਲਾ ਲਈ ਸੰਗਤ ਵੱਲੋਂ ਅਰਦਾਸ ਬੇਨਤੀ ਹੈ। ਆਪ ਜੀ ਦੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦੀ ਦੇ ਕੇ ਸਜ ਕੇ ਹਾਜ਼ਰ ਹੈ। ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ 'ਚ ਵਰਤਾਉਣ ਦੀ ਆਗਿਆ ਬਖਸ਼ੋ। ਸੁਮਹੋਂ ਬੇਨਤੀਆਂ ਗੁਰਮਤ ਅਨੁਸਾਰ ਪ੍ਰਵਾਨ ਕਰਦਿਆਂ ਬਖਸ਼ੋ ਲਾਈ ਸ੍ਰੀ ਮੁਖਵਾਕ

ਸਤਨਾਮ।

കാമക്രോധർ ലോഭമോഹോ വസകര സബബാല സദാസുഖമനവസ ദുഃഖ

ਜੁਗ ਜੁਗ ਅਟਲ ਸ਼ਬਦ ਗੁਰੂ ਧੰਨ ਧੰਨ ਆਦਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਿੱਤਰ ਜੁੜੇ ਜੁੜ ਬੈਠੀ ਸਾਧ ਸੰਗਤ ਜੀ ਵਡਭਾਗੀ ਹੋ ਆਪ ਜੀ ਸੰਤ ਮਾਨੋ ਹਾਜ਼ਰੀਆਂ ਭਰ ਰਹੇ ਹੋ ਆਪ ਜੀ ਨੇ ਸੋਦਰ ਰਹਿਰਾ ਸਾਹਿਬ ਜੀ ਦੇ ਪਾਠ ਅਰਦਾਸ ਬੇਨਤੀ ਪਿੱਤਰ ਹੁਕਮ ਸਰਵਣ ਕੀਤੇ ਹਨ ਆਓ ਹੁਣ ਕੀਰਤਨ ਦੀ ਆਰੰਭਤਾ ਹੋਣ ਜਾ ਰਹੀ ਕੀਰਤਨ ਰਾਹੀਂ ਜੁੜਨਾ ਕਰੋ ਜੀ ਆਉਣ ਵਾਲੇ ਐਤਵਾਰ ਦੇ ਵਿਸ਼ੇਸ਼ ਦੀਵਾਨ ਸੰਤ ਬਾਬਾ ਆਨੰਦ ਸਿੰਘ ਜੀ ਨਾਨਕਸਰ ਵਾਲੇ ਸੰਤ ਬਾਬਾ ਈਸ਼ਰ ਸਿੰਘ ਜੀ ਰਾੜੇ ਵਾਲੇ ਸੰਤ ਬਾਬਾ ਮੀਹਾ ਸਿੰਘ ਜੀ ਸਿਆੜ ਵਾਲੇ ਸੰਤ ਬਾਬਾ ਕਰਤਾਰ ਸਿੰਘ ਜੀ ਭਿੰਡਰਾਂ ਵਾਲੇ ਸਮੂਹ ਸੰਤਾਂ ਮਹਾਂਪੁਰਸ਼ਾਂ ਦੀ ਸਾਲਾਨਾ ਬਰਸੀ ਦੇ ਸੰਬੰਧ ਵਿੱਚ ਸੰਗਤਾਂ ਵੱਲੋਂ ਐਤਵਾਰ ਦੇ ਵਿਸ਼ੇਸ਼ ਦੀਵਾਨ ਸਜਾਏ ਜਾ ਰਹੇ ਹਨ ਅਤੇ 16 ਅਗਸਤ ਦਿਨ ਐਤਵਾਰ ਜੋ ਕਿ 15 ਅਗਸਤ ਆਜ਼ਾਦੀ ਭਾਰਤ ਦੀ ਆਜ਼ਾਦੀ ਦੇ ਖਿਲਾਫ 16 ਅਗਸਤ ਹਰ ਸਾਲ ਲਈ ਮੁਜ਼ਾਹਰਾ ਹੁੰਦਾ ਹੈ ਆਉਣ ਵਾਲੀ 16 ਅਗਸਤ ਦਿਨ ਐਤਵਾਰ ਨੂੰ ਸਵੇਰੇ 10 ਵਜੇ ਜੋ ਕਿ ਪੈਸੇ ਪਾਦਰੇ ਪਾਰਕ ਕੈਪੀਟਲ ਐਵਨਿਊ ਦੇ ਕੋਨੇ ਵਿੱਚ ਸੰਗਤਾਂ ਨੂੰ ਆਉਣ ਲਈ ਬੇਨਤੀ ਕੀਤੀ ਜਾ ਰਹੀ ਹੈ ਪ੍ਰਬੰਧਕਾਂ ਵੱਲੋਂ ਆਪ ਜੀ ਨੇ ਐਤਵਾਰ ਦੀਵਾਨਾਂ 'ਚ ਹਾਜ਼ਰੀਆਂ ਭਰਨੀਆਂ ਜੀ ਆਓ ਹੁਣ ਕੀਰਤਨ ਰਾਹੀਂ ਜੁੜਨਾ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਸਵਾਰੀ ਸੰਗਤ ਜੀ, ਮਾਈ ਭਾਈ ਗੁਰਸਿੱਖ ਵੱਡਿਆਂ ਭਾਗਾਂ ਵਾਲੇ ਹੋ, ਗੁਰੂ ਕੀ ਕਿਰਪਾ ਹੈ, ਕਿਰਪਾ ਹੈ। ਆਓ ਸਾਰੀ ਸੰਗਤ ਰਲ ਮਿਲ ਕਰਕੇ ਕਲਗੀਧਰ ਪਾਤਸ਼ਾਹ ਬਾਜਾਂ ਵਾਲੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਬਖਸ਼ੀ ਹੋਈ

ਦਰਗਾਹ ਵਿੱਚ ਹਜ਼ੂਰੀ ਅੰਦਰ ਛਤਰ ਛਾਇਆ ਹੇਠ ਗੁਰੂ ਕੀ ਸਾਜੀ ਅਤੇ ਨਿਵਾਜੀ ਹੋਈ ਗੁਰੂ ਪਿਆਰੀ ਗੁਰੂ ਸਵਾਰੀ। ਸਤਿਗੁਰੂ ਜੀ ਦਾ ਖਾਸ ਰੂਪ ਸੁੰਦਰ ਸਰੂਪ ਸਾਧ ਸੰਗਤ ਜੀ, ਸਤਿਗੁਰਾਂ ਦੀ ਅਪਾਰ ਅਪਾਰ ਬਖਸ਼ਿਸ਼ ਪ੍ਰਾਪਤ ਹੋਈ ਹੈ ਸਹਿਬਾਂ ਦੀ ਪਾਵਨ ਹਜ਼ੂਰੀ ਅੰਦਰ ਸੱਜ ਕੇ। ਸਤਿਗੁਰੂ ਜੀ ਦੀ ਅੰਮ੍ਰਿਤ ਬਾਣੀ ਧੁਰ ਕੀ ਬਾਣੀ, ਗੁਰੂ ਕੀ ਅੰਮ੍ਰਿਤ ਬਾਣੀ, ਵਾਹੋ ਵਾਹੋ ਬਾਣੀ ਨਿਰੰਕਾਰ ਹੈ। ਸਤਿਗੁਰੂ ਜੀ ਦੀ ਅੰਮ੍ਰਿਤ

ਬਾਣੀ ਹੈ। ਭਾਈ ਜਿਹਨੂੰ ਸਾਧ ਸੰਗਤ ਦਾ ਰੰਗ ਕੇ ਪ੍ਰੇਮ ਲੱਗ ਗਿਆ ਜੇ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਹੋ, ਪਿਆਰਾ ਗੁਰਸਿੱਖ ਉਹ ਜਿੰਦੜੀ ਉਹ ਬਖਸ਼ੀ ਹੋਈ ਰੂਹ ਨਿਰਮਲ ਹੋ ਗਈ ਹੈ ਜਿਹਨੂੰ ਸਾਧ ਸੰਗਤ ਨਾਲ ਹਾਂਜੀ ਪ੍ਰੇਮ ਲੱਗ ਗਿਆ ਹੈ, ਬਾਣੀ ਨਾਲ ਚਿੱਤ ਲੱਗ ਗਿਆ ਹੈ, ਨਾਮ ਨਾਲ ਚਿੱਤ ਲੱਗ ਗਿਆ, ਗੁਰਮੁਖ ਨਿਰਮਲ ਹੋ ਗਿਆ। ਸਾਧ ਸੰਗ ਇੱਕ ਰੰਗ ਜੋਈ ਸੋਈ ਗੁਰਮੁਖ, ਉਹਨੂੰ ਸੋਈ ਉਹਨੂੰ ਗੁਰਮੁਖ ਆਖਿਆ। ਫਿਰ ਕਹਿੰਦੇ ਨਿਰਮਲ ਹੈ ਨਿਰਬਾਨੀ, ਉਹਦੇ ਬੰਧਨ ਗੁਰੂ ਨੇ ਸਾਰੇ ਹੀ ਕੱਟ ਦਿੱਤੇ।

ਹਰਿ ਸਿਉ ਜੁਰੈ ਤਾ ਸਭ ਕੋ ਮੀਤ, ਹਰਿ ਸਿਉ ਜੁਰੈ ਤਾ ਨੀਚਲ ਚੀਤ, ਹਰਿ ਸਿਉ ਜੁਰੈ ਨਾ ਵਿਆਪੈ ਕਾੜਾ।

ਤੁਹਾਰ ਨਾ ਹੀ ਹੋਰ। ਹੋਰ ਕੋਈ ਕਾਰਜ ਨਹੀਂ ਆਉਣ ਵਾਲਾ, ਇਸ ਕਰਕੇ ਉਸ ਪਰਮਾਤਮਾ ਦੇ ਨਾਲ ਅੰਦਰੋਂ ਜੁੜ ਜਾ, ਭਾਵ ਕਿ ਉਹਦੇ ਨਾਲ ਇੱਕ ਮਿਕ ਹੋ ਜਾ। ਹਿਰਦੇ ਵਿੱਚੋਂ ਪਿਆਰ ਸਹਿਤ ਆਖਿਆ ਕਰ ਸਤਨਾਮ ਸ਼੍ਰੀ ਵਾਹਿਗੁਰੂ। ਗੁਰੂ ਕੀ ਅਪਾਰ ਕਿਰਪਾ, ਲੜੀਵਾਰ ਗੁਰੂ ਸ਼ਬਦ ਨਾਲ ਗੁਰਸੰਗਤ ਜੀ ਰੋਜ਼ਾਨਾ ਅੰਮ੍ਰਿਤ ਬਾਣੀ ਦੀ ਸਾਂਝ ਬਣਦੀ ਹੈ। ਕੱਲ੍ਹ ਆਪਾਂ ਸ਼ਬਦ ਆਰੰਭ ਕੀਤਾ ਸੀ

ਬੜਾ ਯਤਨ ਕੀਤਾ ਹੈ। ਸਤਿਗੁਰੂ ਆਪ ਹੀ ਬਖਸ਼ਿਸ਼ ਕਰਕੇ ਸਾਡੇ ਅੰਦਰੋਂ ਪ੍ਰੇਮ ਪੈਦਾ ਕਰ ਦੇਣੇ। ਗੁਰੂ ਅੱਗੇ ਅਰਦਾਸ ਹੈ, ਜਿਨ੍ਹਾਂ ਦੇ ਅੰਦਰ ਪ੍ਰੀਤੀ ਪੈਦਾ ਹੋ ਗਈ ਹੈ, ਪ੍ਰੇਮ ਪ੍ਰਾਪਤ ਹੋ ਗਿਆ ਹੈ, ਗੁਰੂ ਅਰਜਨ ਦੇਵ ਗੁਰਦੇਵ ਜੀ ਕਿਰਪਾਲੂ ਜੀ ਕਿਰਪਾ ਕਰਦੇ ਨੇ। ਸਾਧ ਸੰਗ ਹਰ ਹਰ ਜਪਤ ਨਿਰਮਲ ਸਾਚੀ ਰੀਤ। ਉਹ ਸਾਧ ਸੰਗਤ ਵਿੱਚ ਆ ਕੇ ਹਰ ਮੀਂਜ ਪਰਮਾਤਮਾ ਹਰ ਮੀਂਜ ਸਾਰੇ ਥਾਂ 'ਤੇ ਮੌਜੂਦ ਹੈ।

ਐਸਾ ਨਿਤਾਮ। ਫਿਰ ਜਪਦਿਆਂ ਜਪਦਿਆਂ ਗਰੀਬ ਨਿਵਾਜ ਜੀ ਕਿਰਪਾ ਕਰਦੇ ਨਾਮ ਦਾ ਕਾਰਜ ਹੁੰਦਾ ਹੈ, ਉਹ ਅੰਦਰੋਂ ਦੀ ਮੈਲ ਨੂੰ ਲਾਹੁੰਦਾ ਹੈ, ਪਵਿੱਤਰ ਕਰਦਾ ਹੈ, ਨਿਰਮਲ ਹੋ ਜਾਂਦੇ ਨੇ। ਸਾਚੀ ਰੀਤ ਉਹਨਾਂ ਦੀ ਇਹ ਸੱਚੀ ਮਰਜ਼ਾਦਾ ਹੈ, ਸੱਚੀ ਰੋਹ ਰੀਤੀ ਬਣ ਜਾਂਦੀ ਹੈ। ਸੰਗਤ ਤੋਂ ਬਿਨਾਂ ਉਹਨਾਂ ਨੂੰ ਮਹਿਸੂਸ ਹੁੰਦਾ ਹੈ ਵੀ ਜੀਵਨ ਅਧੂਰਾ ਹੈ। ਅਗਰ ਜੇ ਸੰਗਤ ਪ੍ਰਾਪਤ ਨਹੀਂ ਹੁੰਦੀ, ਕਿਸੇ ਵੇਲੇ ਸੰਗਤ ਤੋਂ ਵਾਂਝੇ ਰਹਿ ਜਾਂਦੇ ਨੇ, ਜਾਂ ਨਿੱਤ ਨੇਮ ਤੋਂ ਜਾਂ ਵਾਹਿਗੁਰੂ ਗੁਰਮੰਤਰ ਤੋਂ, ਅਤੇ ਉਹਨਾਂ ਨੂੰ ਇਉਂ ਮਹਿਸੂਸ ਹੁੰਦਾ ਅੱਜ ਕੋਈ ਜੀਵਨ ਦਾ ਮੁੱਖ ਕਾਰਜ ਜਿਹੜਾ ਹੈ ਜਾਂ ਕੋਈ ਮੁੱਖ ਅੰਗ ਉਹ ਮੇਰੇ ਨਾਲ ਕੰਮ ਨਹੀਂ ਕਰ ਰਿਹਾ। ਉਹਨਾਂ ਦੇ ਅੰਦਰੋਂ ਇੱਕ ਧੁੱਖ ਧੁੱਖੀ ਜੀ ਉੱਠਦੀ ਹੈ। ਜਦੋਂ ਸੰਗਤ ਵਿੱਚ ਆ ਕੇ ਗੁਰੂ ਸ਼ਬਦ ਨਾਲ ਜੁੜ ਜਾਂਦੇ ਨੇ, ਫਿਰ ਉਸ ਆਨੰਦ ਨੂੰ ਉਹੀ ਜਾਣਦੇ ਨੇ ਜਿਨ੍ਹਾਂ ਨੂੰ ਪ੍ਰਾਪਤ ਹੋ ਜਾਂਦਾ ਹੈ। ਇੱਥੋਂ ਤੱਕ ਆਪਾਂ ਸ਼ਬਦ ਨਾਲ ਸਾਂਝ ਕੀਤੀ ਸੀ। ਰਹਾਉ ਤੋਂ ਅੱਗੇ ਮੇਰੇ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਹੋਰ ਕਿਰਪਾ ਕਰਦੇ

ਕਰੋ ਅਨੁਗ੍ਰਹ, ਅਨੁਗ੍ਰਹ ਦਾ ਅਰਥ ਹੈ ਕਿਰਪਾ। ਹੇ ਗਰੀਬ ਨਿਵਾਜ ਜੀ, ਕਿਰਪਾਲੂ ਜੀ, ਕਿਰਪਾ ਕਰੋ ਪਾਰ ਬ੍ਰਹਮ ਜੀ, ਹਰ ਕਿਰਪਾ ਧਾਰ ਮੁਰਾਰ। ਹੇ ਦੈਂਤਾਂ ਦੇ ਨਾਸ ਕਰਨ ਵਾਲੇ ਜੁਗੋ ਜੁਗ ਅਟਲ, ਕਿਰਪਾ ਕਰੋ ਮੇਰੇ ਅੰਦਰ ਇਹ ਤਾਂਘ ਪੈਦਾ ਹੋ ਜਾਵੇ, ਦਰਸ਼ਨ ਕੀ ਪਿਆਸ ਘਣੀ, ਤੁਹਾਡੇ ਦਰਸ਼ਨਾਂ ਦੀ ਬਹੁਤੀ ਤਾਂਘ ਲੱਗ ਜਾਵੇ, ਪਿਆਸਾ ਲੱਗ ਜਾਵੇ। ਜਿਵੇਂ ਪਿਆਸਾ ਪੁਰਸ਼ ਪਾਣੀ ਵਾਸਤੇ ਓਵਰਲਾਪ ਕਰਦਾ ਹੈ, ਤੁਸਾਂ ਨੇ ਸ਼ਬਦ ਬਹੁਤ ਵਾਰ ਸੁਣਿਆ ਹੈ, ਹਰ ਦਰਸ਼ਨ ਕੋ ਮੇਰਾ ਮਨ ਬਹੁਤ ਤਪਤ ਹੈ, ਜਿਉਂ ਤ੍ਰਿਖਾਵੰਤ ਬਿਣ ਨੀਰ, ਨੀਰ ਪਾਣੀ ਤੋਂ ਬਿਣ ਮੇਰੇ ਮਨ ਪ੍ਰੇਮ ਲੱਗੋ ਹਰ ਤੀਰ, ਹਮਰੀ ਬੇਦਨ ਮੇਰੇ ਅੰਦਰ ਦੀ ਵਸਤਾ ਨੂੰ ਹਰ ਪ੍ਰਭ ਜਾਣੈ, ਮੇਰੇ ਮਨ ਅੰਤਰ ਕੀ ਪੀਰ, ਮੇਰੇ ਅੰਦਰ ਦੀ ਪੀੜਾ ਨੂੰ ਜਿਹੜਾ ਵਿਛੋੜਾ ਹੈ, ਦਰਦ ਦੀ ਕਹਾਣੀ ਨੂੰ ਸੱਚੇ ਪਾਤਸ਼ਾਹ ਤੁਸੀਂ ਜਾਣਦੇ ਹੋ। ਦਰਸ਼ਨਾਂ ਦੀ ਪਿਆਸ ਲੱਗੀ ਹੈ। ਇੱਕ ਸਾਹਿਬਾਂ ਦਾ ਹੋਰ ਬੋਲ ਬੜਾ ਪਿਆਰਾ ਆਉਂਦਾ ਜੇ, ਸਾਹਿਬ ਕਹਿੰਦੇ ਅੰਤਰ ਪਿਆਸ ਉੱਠੀ ਪ੍ਰਭ ਘੇਰੀ। ਇਹ ਪਿਆਸ ਹਰ ਇੱਕ ਦੇ ਅੰਦਰ ਪੈਦਾ ਨਹੀਂ ਹੁੰਦੀ, ਉੱਠਦੀ ਨਹੀਂ ਹੈ, ਭਾਵ ਫੁਰਨੇ ਨਹੀਂ ਆਉਂਦੇ, ਵਿਰਲੇ ਵਿਰਲੇ ਗੁਰਮੁਖ ਨੇ ਜਿਨ੍ਹਾਂ ਦੇ ਅੰਦਰ ਦਰਸ਼ਨਾਂ ਦੀ ਪਿਆਸਾ ਬਹਿਮਲਤਾ ਵਿੱਚ ਆ ਕੇ ਉੱਠਦੀ ਹੈ।

ਇਹ ਪਿਆਸਾ ਕਿਉਂ ਉੱਠੀ ਹੈ? ਜਦੋਂ ਜਗਿਆਸੂ, ਜਦੋਂ ਜਗਿਆਸੂ ਗੁਰੂ ਕੀ ਅੰਮ੍ਰਿਤ ਬਾਣੀ ਦੀ ਵਿਚਾਰ ਸੁਣਦਾ ਹੈ, ਅੰਮ੍ਰਿਤ ਬਾਣੀ ਨੂੰ ਸੁਣਦਾ ਹੈ ਜਾਂ ਪੜ੍ਹਦਾ ਹੈ, ਅਤੇ ਜਦੋਂ ਦਰਸ਼ਨਾਂ ਦੀਆਂ ਵਿਚਾਰਾਂ ਚੱਲਦੀਆਂ ਨੇ, ਫਿਰ ਉਹਦੇ ਅੰਦਰ ਇਹ ਪਿਆਸ ਉੱਠਦੀ ਹੈ, ਪੈਦਾ ਹੁੰਦੀ ਹੈ, ਵਿਹਬਲਤਾ ਹੁੰਦੀ ਹੈ ਵੀ ਕਿਧਰੇ ਗੁਰਦੇਵ ਸੱਚੇ ਪਾਤਸ਼ਾਹ ਪ੍ਰਤੱਖ ਆਦਿ ਗੁਰੂ ਗ੍ਰੰਥ ਸਾਹਿਬ ਜੀ ਦੇ ਦੀਦਾਰ ਹੋਏ ਨੇ, ਕਿਧਰੇ ਉਹ ਵੀ ਆਨੰਦ ਇੱਕ ਮਿੱਕ ਤੁਹਾਡਾ ਰੂਪ ਹੀ ਹੋ ਜਾਈਏ। ਉਹ ਪਿਆਸਾ ਉੱਠੀ ਸੀ, ਤੁਹਾਨੂੰ ਪਤਾ ਹੈ ਜਿਸ ਵੇਲੇ ਦਸ਼ਮੇਸ਼ ਪਾਤਸ਼ਾਹ ਜੀ ਦਾ ਪੁਰਬ ਆਉਂਦਾ ਜੇ, ਅਤੇ ਉਸ ਵੇਲੇ ਕਥਾ ਕਰਨ ਵਾਲੇ ਵੀਰ ਬੜੀ ਸੋਹਣੀ ਸਾਖੀ ਸੁਣਾਉਂਦੇ ਨੇ ਬਹੁਤ ਪਿਆਰ ਵਿੱਚ, ਵੀ ਭੀਖਣ ਸ਼ਾਹ ਦੇ ਅੰਦਰ ਉਹ ਪਿਆਸਾ ਉੱਠ ਗਈ, ਕੁੜਾਮ ਰੱਗਣ ਦਾ ਰਹਿਣ ਵਾਲਾ ਹੈ, ਮੰਜ਼ਲਾਂ ਮਾਰਦਾ ਮਾਰਦਾ ਕਿੱਥੇ ਪਹੁੰਚ ਗਿਆ, ਬਿਹਾਰ ਦੀ ਧਰਤੀ 'ਤੇ ਪਹੁੰਚ ਗਿਆ, ਕਿੰਨੀ ਬੇਬਲਤਾ ਵੱਡੀ ਪਿਆਸ ਹੈ, ਚੌਂਕੜਾ ਮਾਰ ਕੇ ਬੈਠ ਗਿਆ, ਮਾਮਾ ਕਿਰਪਾਲ ਚੰਦ ਨੂੰ ਮਿਲਦਾ ਹੈ, ਪਤਾ ਲੱਗਦਾ ਹੈ ਵੱਡੇ ਮਾਤਾ ਜੀ ਕੋਲ ਖਬਰ ਪਹੁੰਚਦੀ ਹੈ, ਬਾਹਰ ਇੱਕ ਫਕੀਰ ਬਾਬਾ ਸਾਈਂ ਬੈਠਾ ਹੋਇਆ, ਕਾਹਦੇ ਵਾਸਤੇ ਬੈਠਾ ਹੈ? ਬਾਲਾ ਪ੍ਰੀਤਮ ਗੋਬਿੰਦ ਰਾਏ ਜੀ ਦੇ ਦਰਸ਼ਨਾਂ ਨੂੰ ਚਾਹ ਰਿਹਾ ਹੈ, ਮਾਤਾ ਵੱਡੇ ਨਾਨਕੀ ਜੀ ਕਹਿੰਦੇ ਨੇ ਪੀਰ ਜੀ ਨੂੰ ਕਹਿ ਦਿਓ ਦੁਸ਼ਾਲੇ ਦੇ ਦਿਓ, ਮੋਹਰਾਂ ਦੇ ਦਿਓ, ਧਨ ਦੇ ਦਿਓ, ਨਾਲ ਦੀ ਨਾਲ ਇਹ ਗੱਲ ਕਹਿ ਦਿਓ ਵੀ ਜਿੰਨਾ ਚਿਰ ਇਹਨਾਂ ਦੇ ਪਿਤਾ ਧੰਨ ਗੁਰੂ ਤੇਗ ਬਹਾਦਰ ਗੁਰਦੇਵ ਕਿਰਪਾਲੂ ਜੀ ਅਸਾਮ ਦੀ ਧਰਤੀ ਤੋਂ ਵਾਪਸ ਨਹੀਂ ਪਰਤਦੇ, ਉਹਨਾਂ ਚਿਰ ਕਿਸੇ ਨੂੰ ਦੀਦਾਰ ਨਹੀਂ ਹੋ ਸਕਦੇ, ਪਰ ਜਿਹਦੇ ਅੰਦਰ ਪਿਆਸ ਹੈ, ਹਠੀ ਹੈ, ਜਪੀ ਹੈ, ਤਪੀ ਹੈ, ਉਹ ਸਾਡੇ ਵਰਗਾ ਕੋਈ ਲਾਲਚੀ ਲੋਭੀ ਥੋੜ੍ਹੀ ਸੀ ਵੀ ਹਾਂ ਧੰਨ ਲੈਣ ਗਿਆ ਸੀ, ਉਹ ਤੇ ਕੇਵਲ ਗੁਰੂ ਦੇ ਦੀਦਾਰ ਵਾਸਤੇ ਗਿਆ, ਬੈਠ ਗਿਆ ਹੱਠ ਰੱਖ ਕੇ, ਸੱਚੇ ਪਾਤਸ਼ਾਹ ਦੀਦਾਰ ਦਿਓਗੇ ਤੇ ਉੱਠਾਂਗਾ, ਕਿਹੋ ਜਿਹੀ ਵੇਖੋ ਅੰਦਰ ਤਾਂ ਬੇਬਲਤਾ ਹੋਵੇਗੀ, ਕਿੰਨਾ ਵਿਰਾਗ ਹੋਵੇਗਾ। ਆਪਾਂ 10-15 ਮਿੰਟ, ਅੱਧਾ ਘੰਟਾ ਘੰਟਾ ਬੈਠਦੇ ਹਾਂ ਤੇ ਉੱਠ ਕੇ ਤੁਰ ਹੀ ਜਾਂਦੇ ਹਾਂ ਨਾ, ਕਿਵੇਂ ਦੀਆਂ ਸਾਡੇ ਅੰਦਰ ਵਿਚਾਰਾਂ ਚੱਲਦੀਆਂ, ਕਈ ਵਾਰ ਮੇਰੇ ਵਰਗੇ ਦੇ ਕਥਾ ਕਰਦਿਆਂ ਕਰਦਿਆਂ ਕਿੱਧਰ ਦੀ ਕਿੱਧਰ ਚੱਲਦੀਆਂ ਰਹਿੰਦੀਆਂ ਨੇ, ਕਿਹੜੇ ਕਿਹੜੇ ਸ਼ਹਿਰਾਂ ਦੇ ਬੰਦਾ ਸੈਰ ਸਪੱਟੇ ਕਰਦਾ ਰਹਿੰਦਾ, ਕਥਾ ਕਰਦਾ ਵੀ ਤੇ ਸੁਣਦਾ ਵੀ, ਸੱਚੀਆਂ ਗੱਲਾਂ ਨੇ, ਕੋਈ ਕਵੇ ਚਾਹੇ ਨਾ ਕਵੇ ਬਾਤ ਵੱਖਰੀ ਹੈ। ਕਿੰਨੀ ਬੇਬਲਤਾ, ਕਿੰਨੇ ਵੈਰਾਗ, ਕਿੰਨੇ ਸਹਿਜ ਵਿੱਚ ਬੈਠ ਗਿਆ, ਸੱਚੇ ਪਾਤਸ਼ਾਹ ਦੀਦਾਰ ਦੇਵੋਗੇ ਤੇ ਜਾਵਾਂਗਾ। ਅੰਤਰ ਪਿਆਸ ਉਠੀ ਪ੍ਰਭ ਕੇਰੀ, ਸੁਣ ਗੁਰ ਬਚਨ ਮਨ ਤੀਰ ਲਗਈਆ, ਮਨ ਕੀ ਬਿਰਥਾ ਮਨ ਹੀ ਜਾਣੈ। ਜਿਨ੍ਹਾਂ ਦੇ ਅੰਦਰ ਦੀ ਉਹ ਦਰਦ ਦੀ ਕਹਾਣੀ ਹੈ ਨਾ, ਉਹੀ ਜਾਣਦੇ ਨੇ, ਸੁਖੀਏ ਕਹੋ ਭੇਖਿਆ ਸਭ ਸੁਖੀਆ, ਰੋਗੀ ਕਹਿ ਭਾਣੈ ਸਭ ਰੋਗੀ। ਅੰਦਰ ਦੀ ਗੱਲ ਉਹੀ ਜਾਣਦਾ ਜਿਹਨੂੰ ਲੱਗੀ ਹੋਵੇ ਤਾਂਗ, ਜਿਹਨੂੰ ਦਰਸ਼ਨਾਂ ਦੀ ਤਾਂਗ ਹੈ ਉਹਨੂੰ ਲੱਗੀ ਹੈ, ਜਿਹੜਾ ਸੁਖੀ ਉਹਨੂੰ ਸਾਰੇ ਸੁਖੀ ਨਜ਼ਰ ਆਉਂਦੇ, ਦੁਖੀ ਨੂੰ ਦੁਖੀ ਨਜ਼ਰ ਆਉਂਦੇ ਨੇ, ਤੇ ਜਿਹਨੂੰ ਦਰਸ਼ਨਾਂ ਦੀ ਤਾਂਗ ਉਹਦੀ ਪੇਬਲਤਾ ਨੂੰ ਉਹੀ ਜਾਣਦਾ ਹੈ ਨਾ। ਉਹ ਬੈਠ ਗਿਆ ਹੈ, ਕਹਿੰਦਾ ਗਰੀਬ ਨਿਵਾਜ, ਸਤਿਗੁਰੂ ਜੀ ਦੇ ਅੰਮ੍ਰਿਤ ਬਚਨ ਨੇ ਮਨ ਕੀ ਬਿਰਥਾ ਮਨ ਹੀ ਜਾਣਾ ਹੈ, ਅਵਰ ਕੇ ਜਾਣਾ ਕੋ ਪੀਰ ਪਰਿਆ, ਰਾਮ ਗੁਰ ਮੋਹਣ ਮੋਹੇ ਮਨ ਲਈਆ। ਹੇ ਸੱਚੇ ਪਾਤਸ਼ਾਹ, ਮੋਹਣ ਜੀ ਮੇਰਾ ਮਨ ਤੁਹਾਡੇ ਤੇ ਮੋਹਤ ਹੋ ਗਿਆ, ਤੇ ਜਦੋਂ ਬੇਬਲਤਾ ਵਿੱਚ ਬੈਠ ਗਿਆ, ਕਲਗੀਆਂ ਵਾਲੇ ਪਾਤਸ਼ਾਹ ਜੀ ਦੇ ਦੀਦਾਰ ਹੋ ਗਏ ਤੇ ਦਰਸ਼ਨ ਕਰਕੇ ਇੰਨੇ ਆਨੰਦ ਵਿੱਚ ਹੋ ਗਿਆ, ਜਿਵੇਂ ਸਾਹਿਬਾਂ ਦੀ ਬਾਣੀ ਵਿੱਚ ਬੋਲਨੇ, ਅਵਰ ਕੇ ਜਾਣੇ ਕੋ ਪੀਰ ਪਰਈਆ, ਰਾਮ ਗੁਰ ਮੋਹਨ ਮੋਹੇ ਮਨ ਲਈਆ, ਹੋ ਆਕਲ ਬਿਕਲ ਭਈ ਗੁਰ ਦੇਖੇ, ਹੋ ਲੋਟ ਪੋਟ ਹੋਏ ਭਈਆ। ਐਸੀ ਖੁਮਾਰੀ ਚੜ ਗਈ ਹੈ ਨਾਮ ਦੀ, ਆ ਨਸ਼ਿਆਂ ਦੀਆਂ ਖੁਮਾਰੀਆਂ ਤੇ ਜੀਵਨ ਬਰਬਾਦ ਕਰ ਦਿੰਦੀਆਂ ਨੇ, ਜੀਵਨ ਨੂੰ ਡੋਬ ਦਿੰਦੀਆਂ ਨੇ, ਮੌਤ ਦਾ ਘਰ ਬਣ ਜਾਂਦੇ ਨੇ, ਪਰ ਗੁਰੂ ਦੇ ਦਰਸ਼ਨਾਂ ਦਾ ਨਸ਼ਾ, ਗੁਰੂ ਦੀ ਬਾਣੀ ਦਾ ਨਸ਼ਾ ਆਨੰਦ ਉਹ ਕਦੇ ਨਹੀਂ ਲੈਂਦਾ। ਉਹ ਤਾਂ ਜਿਵੇਂ ਜਿਵੇਂ ਬਾਣੀ ਪੜ੍ਹੀ ਜਾ ਰਿਹਾ ਹੈ, ਜਿਵੇਂ ਜਿਵੇਂ ਅੰਦਰ ਦੀ ਵਿਛੋੜੇ ਦੀ ਦਰਦ ਕਹਾਣੀ ਵੱਧਦੀ ਜਾ ਰਹੀ ਹੈ, ਤਿਵੇਂ ਤਿਵੇਂ ਉਹਦੇ ਵਿੱਚ ਝੂਮ ਰਿਹਾ ਹੈ। ਦਰਸ਼ਨ ਦੀਦਾਰ ਹੋ ਗਏ ਨੇ, ਆਨੰਦੋ ਆਨੰਦ ਹੋ ਗਿਆ, ਤਸੱਲੀ ਹੋ ਗਈ। ਤਾਂ ਮਹਾਰਾਜ ਅੱਜ ਅੰਮ੍ਰਿਤ ਬਚਨ ਨੇ ਦਰਸ਼ਨ ਪਿਆਸ, ਅੰਦਰ ਦੀ ਪਿਆਸਾ, ਇੱਕ ਸੌਖਾ ਬਚਨ ਤੁਸੀਂ ਪੜ੍ਹਦੇ ਸੁਣਦੇ ਰਹਿੰਦੇ ਹੋ, ਦਰਸ਼ਨ ਪਿਆਸੀ ਹਾਂ ਚਿਤਵੋ ਅਣਦਿਨ। ਇਹ ਚਿਤਵਣੀ ਪੈਦਾ ਹੋ ਜਾਵੇ, ਇਹਦੇ ਵਿੱਚ ਆ ਜਾਓ, ਇਹੋ ਤੇ ਅੱਜ ਸਾਹਿਬਾਂ ਨੇ ਕਿਹਾ, ਜਿਵੇਂ ਬੰਦਾ ਬੈਠਾ ਬੈਠਾ ਚਿਤਵਣੀਆਂ ਸੋਚਾਂ ਸੋਚਾਂ ਹੀ ਹੈ ਨਾ, ਚਿਤਵਣੀਆਂ ਇੱਧਰ ਨੂੰ ਜਾਣਾ, ਸੋਚ ਇੱਧਰ ਨੂੰ, ਇੱਧਰ ਨੂੰ ਸਾਰਾ ਦਿਨ ਸੋਚਦਿਆਂ ਸੋਚਦਿਆਂ ਵਿਚਾਰਾਂ ਵਿੱਚ ਹੀ ਲੰਘ ਜਾਂਦੀ ਹੈ। ਕਿਧਰੇ
ਸਾਰਾ ਦਿਨ ਸੋਚ ਇਹੋ ਹੀ ਚੱਲੇ ਵੀ ਸਤਿਗੁਰੂ ਜੀ ਤੁਹਾਡੇ ਦੀਦਾਰ ਕਿਵੇਂ ਹੋਣੇ, ਤੁਹਾਡੇ ਦਰਸ਼ਨ ਕਿਵੇਂ ਹੋਣੇ ਨੇ, ਸਾਰਾ ਦਿਨ ਇਹ ਸੋਚ ਚੱਲੇ ਤੇ ਮੇਰੇ ਕੋਲ ਸਾਰਾ ਦਿਨ ਚੱਲਣ ਦੀ ਲੋੜ ਨਹੀਂ ਹੈ, ਮੇਰਾ ਗੁਰੂ ਇੰਨਾ ਦਿਆਲੂ ਹੈ ਉਹ ਤੇ ਕੁਝ ਮਿੰਟਾਂ ਵਿੱਚ ਹੀ ਆ ਕੇ ਦੀਦਾਰ ਦੇ ਦੇਵੇਗਾ। ਪਰ ਇਹ ਥੋੜਾ ਜਿਹਾ ਧੀਰਜ ਵੀ ਰੱਖਣਾ ਪੈਂਦਾ ਜੇ, ਕਿਉਂਕਿ ਗੁਰੂ ਤੇ ਦਿਆਲੂ ਤੇ ਕਿਰਪਾਲੂ ਹੈ, ਉਹ ਦੇਖਦਾ ਵੀ ਹੈ ਵੀ ਇਹ ਉਤਰਦਾ ਕਿ ਨਹੀਂ ਉਤਰਦਾ। ਕਿਧਰੇ ਤੁਸੀਂ ਦਰਬਾਰ ਸਾਹਿਬ ਜਾਂਦੇ ਹੋ ਨਾ ਤੇ ਮਾਇਆ ਵਰਤਦੀ ਹੈ, ਗੁਰੂ ਦੇ ਦਰਸ਼ਨਾਂ ਵਿੱਚ ਵਰਤ ਜਾਂਦੀ ਹੈ, ਵਿਰਾਗ ਵਿੱਚ ਆਵੇਗਾ। ਹੋ ਸਕਦਾ ਆਉਂਦਿਆਂ ਸਾਰ ਖਿੜਕੀ ਦੇ ਕੋਲ ਤੈਨੂੰ ਐਸਾ ਕੋਈ ਮਿਲ ਜਾਵੇ ਜਿਹੜਾ ਤੇਰੇ ਨਾਲ ਇਹੋ ਜੇ ਸਖਤ ਬੋਲ ਬੋਲੇ ਵੀ ਤੈਨੂੰ ਗੁਰਦੁਆਰੇ ਆਉਣ ਦਾ ਪਤਾ ਹੀ ਨਹੀਂ ਹੈ, ਤੈਨੂੰ ਤੇ ਹੱਥ ਧੋਣ ਦਾ ਪਤਾ ਨਹੀਂ ਹੈ, ਤੈਨੂੰ ਤੇ ਪੈਰ ਧੋਣ ਦਾ ਪਤਾ ਨਹੀਂ ਹੈ। ਇਹ ਮਾਇਆ ਵਰਤਦੀ ਹੁੰਦੀ ਜੇ, ਤੇ ਜਦੋਂ ਬੰਦਾ ਨੂੰ ਥੋੜਾ ਜਿਹਾ ਸਹਾਰ ਜੇ ਨਾ ਵੀ ਕੋਈ ਨੀ ਹੈ ਸਾਹਿਬ ਤੇਰੀ ਮਾਇਆ ਵਰਤ ਗਈ ਹੈ, ਥੋੜੇ ਜਿਹੇ ਨਿਮਰਤਾ ਵਿੱਚ ਆ ਕੇ ਇਉਂ ਹੀ ਕਰ ਦੇ, ਇਹ ਹੋ ਸਕਦਾ ਵੀ ਆ ਗੁਰਦੁਆਰਾ ਸਾਹਿਬ ਦਾ ਡੋਰ ਹੈ, ਅੰਦਰ ਲੰਘਣ ਤੋਂ ਪਹਿਲਾਂ ਹੀ ਮੋਢੇ ਤੇ ਹੱਥ ਰੱਖ ਕੇ ਤੈਨੂੰ ਨਿਹਾਲ ਗੁਰੂ ਕਰ ਦੇ। ਇਹ ਗੁਰੂ ਦੀ ਕਿਰਪਾ ਵਰਤਦੀ ਹੈ। ਸਾਹਿਬ ਜੀ ਅੱਜ ਕਿਰਪਾ ਕਰਦੇ, ਦਰਸ਼ਨ ਪਿਆਸੀ ਦਿਨ ਸਰਾਤ ਚਿਤਵੋ ਅਨ ਦਿਨ, ਅਨ ਦਿਨ ਆ ਗਿਆ ਰਾਤ ਤੇ ਨੀਤ ਖੋਲ ਕਪਟ ਗੁਰ ਮੇਲੀਆ, ਨਾਨਕ ਹਰ ਸੰਗ ਮੀਤ। ਦਰਸ਼ਨਾਂ ਦੇ ਨੇਕਾਂ ਨੇਕਾਂ ਪ੍ਰਮਾਣ ਤੁਸੀਂ ਸੁਣਦੇ ਹੋ, ਆਪਾਂ ਸ਼ਬਦ ਵੱਲੇ ਆ ਸਾਰਾ ਵਿਚਾਰਨ ਦਾ ਯਤਨ ਕਰੀਏ ਕਿਉਂਕਿ ਕੱਲ੍ਹ ਦਾ ਆਰੰਭ ਕੀਤਾ ਹੈ। ਗਰੀਬ ਨਿਵਾਜ ਜੀ ਕਿਰਪਾ ਕਰਦੇ, ਦਰਸ਼ਨ ਪਿਆਸ ਘਣੀ, ਘਣੀ ਦਾ ਅਰਥ ਹੈ ਬਹੁਤੀ, ਚਿਤਵਤ ਅਨੇਕ ਪ੍ਰਕਾਰ, ਅਨੇਕਾਂ ਤਰ੍ਹਾਂ ਦਾ ਜਗਿਆਸੂ ਜਿਹੜਾ ਚਿਤਵਦਾ ਹੈ ਵੀ ਕਿਧਰੇ ਸੁਪਨੇ ਵਿੱਚ ਦਰਸ਼ਨ, ਕਿਧਰੇ ਕਿਵੇਂ ਮਹਾਰਾਜ ਗੁਰਦੇਵ ਜੀ ਆਪ ਜੀ ਦੇ ਦੀਦਾਰ ਹੋ ਜਾਣ ਤੇ ਪ੍ਰੇਮ ਵਿੱਚ ਭਿੱਜ ਕੇ

ਪਰਦੇਸੀ ਮਣਾ ਘਰ ਵਿੱਚ ਆ ਜਾ, ਸਹਿਜ ਘਰ ਵਿੱਚ, ਸੰਗਤ ਰੂਪੀ ਘਰ ਵਿੱਚ, ਸਤਿਗੁਰੂ ਜੀ ਦੇ ਘਰ ਵਿੱਚ ਆਇਆ, ਆ ਜਾ ਇੱਥੇ ਆ ਕੇ ਕੀ ਕਰਨਾ, ਮਿਲਿਓ, ਮਿਲ ਜਾ ਕਿਹਨਾਂ ਨਾਲ, ਸਾਧ ਕੈ ਸੰਗ, ਜਿਹੜੇ ਸਾਧ ਸੰਗਤ ਕਰਨ ਵਾਲੇ ਨੇ ਉਹਨਾਂ ਦੇ ਨਾਲ ਮਿਲ ਜਾ। ਉਹਨਾਂ ਦੇ ਨਾਲ ਕਿਉਂ ਮਿਲਣਾ, ਕਿਉਂਕਿ ਉਹਨਾਂ ਦੇ ਨਾਲ ਮਿਲ ਕੇ ਤੇਰੇ ਜੀਵਨ ਦਾ ਬੇੜਾ ਪਾਰ ਹੋ ਜਾਣਾ। ਸਾਹਿਬ ਜੀ ਕਿਰਪਾ ਕਰਦੇ, ਹੈ ਭਾਵੇਂ ਲੋਹੇ ਵਰਗਾ ਹੈ, ਪਰ ਜੇ ਕਿਧਰੇ ਲੋਹਾ ਲੱਕੜ ਦੇ ਨਾਲ ਲੱਗਾ ਹੋਵੇ, ਬੇੜਾ ਬਣਿਆ ਉਹਦੇ ਨਾਲ ਲੋਹੇ ਮੇਖਾਂ ਲੱਗਦੀਆਂ ਨੇ, ਤੇ ਉਹ ਲੋਹਾ ਵੀ ਤਾਂ ਤਾਰੀ ਜਾਂਦਾ ਹੈ ਨਾ, ਤੇ ਉਸ ਬੇੜੇ ਵਿੱਚ ਪੱਥਰ ਵੀ ਤਰ ਜਾਂਦੇ ਨੇ। ਇਹ ਸਾਧ ਸੰਗਤ ਹੈ, ਕੈਸਾ ਬੇੜਾ ਹੈ, ਉਹਨਾਂ ਵਿੱਚ ਆ ਕੇ ਮਿਲ ਜਾ ਤੇ ਤੇਰੇ ਜੀਵਨ ਦਾ ਬੇੜਾ ਵੀ ਪਾਰ ਹੋ ਜਾਵੇਗਾ। ਸਾਧ ਕੈ ਸੰਗ ਨਾਹੀ ਕਾਸ਼ ਭਾਲ, ਦਰਸ਼ਨ ਭੇਟਤ ਹੋਤ ਨਿਹਾਲ। ਕਿਉਂ ਮਿਲਣਾ, ਇਸ ਕਰਕੇ ਮਿਲਣਾ ਹੈ ਵੀ ਸਾਧ ਸੰਗਤ ਵਿੱਚ ਮਿਲਿਆ ਬੰਦਾ ਨਿਹਾਲ ਹੋ ਜਾਂਦਾ, ਬਹੁਤੀ ਘਾਲਣਾ ਦੀ ਲੋੜ ਨਹੀਂ ਰਹਿੰਦੀ। ਇਸ ਕਰਕੇ ਗਰੀਬ ਅਨਵਾਦ ਜੀ ਕਿਰਪਾ ਕਰਦੇ, ਕਬੀਰ ਸਾਧ ਕੋ ਮਿਲਣਾ ਜਾਈਏ, ਕਹਿੰਦੇ ਜੇ ਮਿਲਣਾ ਜਾਈਏ ਸਾਧ

ਇਸ ਕਰਕੇ ਗਰੀਬ ਨਿਵਾਜ ਜੀ ਕਿਰਪਾ ਕਰਦੇ ਮਨ ਪਰਦੇਸੀ ਆਇਆ ਹੈ, ਤੂੰ ਆਇਆ ਹੈ ਸਾਧ ਸੰਗਤ ਵਿੱਚ ਮਿਲ ਜਾ। ਸ਼੍ਰੀ ਮਾਨ ਭਾਈ ਗੁਰਦਾਸ ਸਾਹਿਬ ਜੀ ਨੇ ਇੱਕ ਪੌੜੀ ਬੜੀ ਪਿਆਰੀ ਲਿਖੀ ਹੈ, ਕਹਿੰਦੇ ਚੰਦਨ ਵਾਸ ਬਨਸ ਪਤ, ਸਭ ਚੰਦਨ ਹੋਵੇ। ਅੱਜ ਇਹ ਬਚਨ ਮਿਲਦੇ ਨੇ ਇੱਥੇ, ਸਾਰੀ ਉਹ ਸੁਗੰਧੀ ਚੰਦਨ ਦੀ ਕਰ ਜਾਂਦੇ ਨੇ, ਬਣ ਜਾਂਦਾ ਚੰਦਨ ਹੈ ਤੇ ਕੀ ਹੈ। ਚੰਦਨ ਵਾਸ ਬਨਸ ਪਤ, ਸਭ ਚੰਦਨ ਹੋਵੇ। ਅਸਟ ਧਾਤ ਇੱਕ ਧਾਤ ਹੋਏ ਸੰਗ ਪਾਰਸ ਢੋਵੇ। ਅੱਠ ਧਾਤੂ ਵਿਦਵਾਨ ਬਣਦੇ ਨੇ, ਲੋਹਾ ਹੈ, ਜਿਸਤ ਹੈ, ਚਾਂਦੀ ਹੈ, ਕਹਿਆ ਹੈ, ਪਿੱਤਲ ਹੈ, ਇਸੇ ਤਰ੍ਹਾਂ ਤਾਂਬਾ ਹੈ। ਪਰ ਜੇ ਕੋ ਧਾਤੂ ਨਾ ਮਿਲ ਜਾਣ ਤੇ ਸੋਨਾ ਬਣ ਜਾਂਦੇ, ਜੇ ਕੋਈ ਸਾਧ ਸੰਗਤ ਵਿੱਚ ਆ ਕੇ ਮਿਲ ਗਿਆ ਤਾਂ ਕੰਚਨ ਵਰਗਾ ਬਣ ਗਿਆ। ਅਸ਼ਟ ਧਾਤ ਇੱਕ ਧਾਤ ਹੋਏ ਸੰਗ ਪਾਰਸ ਢੋਵੇ। ਤੀਜਾ ਬੋਲ ਕਹਿੰਦੇ ਨੇ ਨਦੀਆਂ ਨਾਲੇ, ਛੋਟੇ ਜਿਹਨਾਂ ਚੋਂ ਬਦਬੂ ਆਉਂਦੀ ਸੀ, ਵਾਹੜੇ ਛੋਟੇ ਛੋਟੇ ਵਗਦੇ ਵਹਿਣ ਜਿਹੜੇ ਨੇ, ਨਦੀਆਂ ਨਾਲੇ ਵਾਹੜੇ ਮਿਲ ਮਿਲ ਗਏ ਨੇ ਜਦੋਂ, ਕਾਹਦੇ ਨਾਲ, ਗੰਗ ਗੰਗਾ ਦੇ ਨਾਲ, ਚੱਲਦੇ ਪ੍ਰਵਾਹ ਪਾਣੀ ਦੇ ਨਾਲ, ਗੰਗੋਵੈ, ਉਹ ਤੇ ਸ਼ੁੱਧ ਪਾਣੀ ਦਾ ਰੂਪ ਬਣ ਗਏ ਨੇ। ਤਾਂ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਮਿਲ ਜਾ ਕਿੰਨਾ ਨਾਲ, ਰੱਬ ਦੇ ਪਿਆਰਿਆਂ ਦੇ ਨਾਲ। ਅਸ਼ਟ ਧਾਤ ਇੱਕ ਧਾਤ ਹੋਏ ਸੰਗ ਪਾਰਸ ਢੋਵੈ, ਨਦੀਆਂ ਨਾਲੇ ਵਾਹੜੇ ਮਿਲ ਗੰਗ ਗੰਗੋਵੈ, ਪਤਤ ਉਧਾਰਨ ਸਾਧ ਸੰਗ ਮਿਲ ਪਾਪਾਂ ਧੋਵੈ। ਤਾਂ ਅੱਜ ਮਹਾਰਾਜ ਗੁਰਦੇਵ ਕਿਰਪਾਲੂ ਜੀ ਕਿਰਪਾ ਕਰਦੇ ਨੇ, ਮਨ ਪਰਦੇਸੀ ਆਇਆ ਮਿਲਿਓ ਸਾਧ ਕੈ ਸੰਗ। ਇੱਥੋਂ ਮਿਲਣਾ ਕੀ ਹੈ,

ਜਿਹਦੇ ਵਾਸਤੇ ਸੌਦੇ ਵਾਸਤੇ ਤੂੰ ਲੈਣਾ ਵੱਖਰ ਸੌਦਾ ਹੈ, ਜਿਹੜਾ ਲੈਣ ਵਾਸਤੇ ਆਇਆ। ਤੁਸੀਂ ਇਸ ਗੱਲ ਨੂੰ ਤਾਂ ਜਾਣਦੇ ਹੀ ਹੋ ਵੀ ਜਿਹੜੀ ਦੁਕਾਨ ਹੁੰਦੀ ਹੈ ਕਿਸੇ ਚੀਜ਼ ਦੀ, ਉੱਥੋਂ ਜਿਹੋ ਜਿਹਾ ਸੌਦਾ ਹੋਵੇ ਉਹੋ ਜਿਹਾ ਹੀ ਮਿਲਦਾ ਹੈ। ਇਸ ਗੁਰੂ ਨਾਨਕ ਦੇ ਘਰ ਵਿੱਚ ਸੌਦਾ ਕੀ ਹੈ? ਜਿਹਨੂੰ ਤੂੰ ਚਾਹੁੰਦਾ ਸੀ ਉਹ ਕਿਹੜਾ ਸੌਦਾ ਹੈ? ਨਾਮ ਹੈ ਰੰਗ ਪਾਇਓ। ਇੱਥੇ ਨਾਮ ਦਾ ਰੰਗ ਪ੍ਰੇਮ ਪੈਦਾ ਹੋ ਜਾਂਦਾ ਹੈ। ਧੰਨ ਗੁਰੂ ਅਰਜਨ ਦੇਵ ਕਿਰਪਾਲੂ ਜੀ ਕਿਰਪਾ ਕਰਦੇ ਨੇ, ਸਾਧ ਸੰਗਤ ਵਿੱਚ ਆ ਕੇ ਪ੍ਰਾਪਤੀ ਹੁੰਦੀ ਹੈ। ਜੋ ਤੂੰ ਚਾਹੁੰਦਾ ਹੈ ਮੈਨੂੰ ਨਾਮ ਦਾ ਕਿਣਕਾ ਮਿਲ ਜਾਵੇ ਤਾਂ ਗਰੀਬ ਨਿਵਾਜ ਜੀ ਕਿਰਪਾ ਕਰਦੇ ਨੇ ਪਾਇਓ। ਬਸ ਇੱਕੋ ਹੀ ਥਾਂ ਹੈ ਜਿੱਥੋਂ ਸਾਧ ਸੰਗਤ ਵਿੱਚ ਨਾਮ ਮਿਲ ਜਾਂਦਾ ਹੈ। ਦੁਰਲੱਭੰਗ ਏਕ ਭਗਵਾਨ ਨਾਮ ਹੈ, ਨਾਨਕ ਲੱਭਦਿਆਂ ਸਾਧ ਸੰਗ ਕਿਰਪਾ ਪ੍ਰਭੰ। ਗੁਰਦੇਵ ਜੀ ਕਿਰਪਾ ਕਰਦੇ ਨੇ ਵੀ ਵਾਹਿਗੁਰੂ ਜੀ ਦਾ ਨਾਮ ਬੜਾ ਦੁਰਲੱਭ ਹੈ, ਬਹੁਤ ਦੁਰਲੱਭ ਹੈ। ਦੁਰਲੱਭੰਗ ਏਕ ਭਗਵਾਨ ਨਾਮ ਹੈ, ਨਾਮ ਪਰ ਲੱਭਦਾ ਕਿਵੇਂ? ਲੱਭਦੇ ਹੋ, ਲੱਭਦਿਆਂ ਸਾਧ ਸੰਗ ਕਿਰਪਾ ਪ੍ਰਭੰ। ਜਿਸ ਵੇਲੇ ਸਾਧ ਸੰਗਤ ਵਿੱਚ ਆ ਕੇ ਜੁੜ ਜਾਵੇ, ਗੁਰੂ ਸਾਹਿਬ ਜੀ ਨੂੰ ਬੇਨਤੀ ਕਰੇ ਤਾਂ ਕਿਰਪਾ ਮਿਲਦੀ ਹੈ। ਫਿਰ ਉਹਦੇ ਵਿੱਚੋਂ ਹੀ ਗੁਰੂ ਕਾ ਨਾਮ ਮਿਲ ਜਾਂਦਾ, ਅੰਦਰ ਪ੍ਰੇਮ ਪੈਦਾ ਹੋ ਜਾਂਦਾ, ਫਿਰ ਪਤਾ ਲੱਗਦਾ ਹੈ।

ਗੱਜ ਕੇ ਮਾਈ ਭਾਈ ਆਖੋ ਸਤਨਾਮ ਸ਼੍ਰੀ, ਫਿਰ ਬੋਲ ਦਿਓ ਸਤਨਾਮ ਸ਼੍ਰੀ। ਕਿਰਪਾਲੂ ਜੀ ਕਿਰਪਾ ਕਰਦੇ ਜੇ, ਜਿੰਨੇ ਮਾਇਆ ਦੇ ਹਾਵ ਭਾਵ ਰੰਗ ਕੌਤਕ ਨੇ ਰਸ ਲੈ ਰਿਹਾ ਹੈ, ਬਿਣਸ ਜਾਹੇ। ਸਤਿਗੁਰੂ ਜੀ ਕਹਿੰਦੇ ਖਤਮ ਹੋ ਜਾਂਦੇ ਨੇ, ਤੇ ਸਾਹਿਬ ਜੀ ਨੂੰ ਪੁੱਛੀਏ ਵੀ ਲਮੇਰਾ ਸਮਾਂ ਨਾਲ ਚੱਲਦੇ ਨੇ, ਲਮੇਰਾ ਸਮਾਂ ਚੱਲਦੇ ਨੇ ਕੀ ਹੁੰਦਾ, ਕਿਵੇਂ ਬਿਣਸਦੇ ਨੇ? ਤਾਂ ਸਾਹਿਬ ਜੀ ਨੇ ਅੱਗੇ ਬਚਣ ਨਾਲ ਕਹਿ ਦਿੱਤਾ, ਬਿਣਸ ਜਾਹੇ ਖਿਨ ਮਾਹੇ। ਖਿਨ ਕੀ ਹੈ? ਅੱਖ ਝਮਕੋ ਤਾਂ ਬਸ ਆਹੀ ਹੈ। ਸਾਹਿਬ ਕਹਿੰਦੇ ਇਹਦੇ ਵਿੱਚ ਹੀ ਇਹ ਖਤਮ ਹੋ ਜਾਂਦੇ ਨੇ। ਨਾਮ ਦਾ ਰਸ ਕਦੇ ਖਤਮ ਨਹੀਂ ਹੁੰਦਾ, ਪਰ ਬਾਤ ਉਲਟ ਚੱਲਦੀ ਹੈ। ਛੋੜ ਜਾਹੇ ਸੇ ਕਰਹਿ ਪਰਾਲ, ਜਿਹੜੀਆਂ ਵਸਤੂਆਂ ਵਾਸਤਕ ਵਿੱਚ ਅਸੀਂ ਤੁਹਾਡੇ ਵਿੱਚ ਆ, ਨਾਲ ਨਹੀਂ ਜਾਣ ਵਾਲੀਆਂ ਤਮਾਮ ਦੁਨੀਆਂ ਦੇ ਲੋਕ ਮੇਰੇ ਸਮੇਤ ਉਹ ਇਕੱਠੀਆਂ ਕਰਦੇ ਨੇ। ਛੋੜ ਜਾਹੇ ਜੋ ਸੋ ਕਰਹਿ ਪਰਾਲ, ਸੰਗ ਨਾ ਚੱਲ ਹੈ ਸੇ ਜੰਜਾਲ, ਜਿਹੜੇ ਨਾਲ ਨਹੀਂ ਚੱਲਣ ਵਾਲੇ। ਪਾਤਸ਼ਾਹ ਜੀ ਕਹਿੰਦੇ ਉਹਨਾਂ ਵਿੱਚ ਜੀ ਮਸਤ ਹੋ ਜਾਂਦਾ ਹੈ। ਛੋੜ ਜਾਏ ਸੇ ਕਰਹਿ ਪਰਾਲ, ਕਾਮਨ ਆਵੈ ਸੇ ਜੰਜਾਲ, ਸੰਗ ਨਾ ਚੱਲੈ ਤਿਣ ਸਿਓ ਹੀਤ, ਜੋ ਬੈਰਾਈ ਸੇਈ ਮੀਤ। ਐਸੇ ਭਰਮ ਭੁੱਲੇ ਸੰਸਾਰਾ, ਜਨਮ ਪਦਾਰਥ ਖੋਏ ਗਵਾਰ। ਕਹਿੰਦੇ ਗਵਾਰ ਜਿਹੜਾ ਜਨਮ ਪਦਾਰਥ ਨੂੰ ਗਵਾ ਰਿਹਾ, ਵਿਅਰਥ ਜਾ ਰਿਹਾ। ਇੱਕ ਹੋਰ ਬੋਲ ਆਉਂਦਾ ਹੈ, ਬਿਨ ਹਰ ਕਾਮਨ ਆਵਤ ਹੇ, ਜਾ ਸਿਉ ਰਾਚ ਮਾਚ ਤੁਮ ਲਾਗੇ, ਉਹ ਮੋਹਣੀ ਮੋਹਾਵਤ ਹੇ, ਉਰਜ ਰਹਿਓ ਇੰਦਰੀ ਰਸ ਪ੍ਰੇਰਿਓ, ਬਿਖੈ ਠਗੌਰੀ ਖਾਵਤ ਹੇ, ਤ੍ਰਿਣ ਕੋ ਮੰਦਰ ਸਾਜ ਸਵਾਰਿਓ, ਪਾਵਕ ਤਲੈ ਜਰਾਵਤ ਹੇ। ਛੋੜ ਜਾਏ ਖਿਨ ਮੈਂ, ਸਾਹਿਬ ਜੀ ਕਹਿੰਦੇ ਕੱਖਾਂ ਦਾ ਘਰ ਤਿਆਰ ਕਰਕੇ ਤੇ ਫਿਰ ਉਹਦੇ ਥੱਲੇ ਪਦਾਰਥ ਰੱਖ ਰਿਹਾ ਤੇ ਉਹਨੂੰ ਨਾਲ ਅੱਗ ਲਾ ਰਿਹਾ ਹੈ। ਇਹ ਸਮਝਦਾ ਹੀ ਨਹੀਂ ਵੀ ਇਹ ਸੜ ਕੇ ਖਾਕ ਹੋ ਜਾਣੇ ਨੇ। ਬਿਨ ਹਰ ਕਾਮਨਾ ਆਵਤ ਹੇ, ਜਾ ਸਿਉ ਰਾਚ ਮਾਚ ਤੁਮ ਲਾਗੇ, ਉਹ ਮੋਹਣੀ ਮੋਹਾਵਤ ਹੇ, ਕਣਕ ਕਾਮਣੀ ਸੇਜ ਸੋਹਣੀ, ਛੋੜ ਖਿਨੇ ਮੈਂ ਜਾਵਤ ਹੇ, ਉਰਜ ਰਹੋ ਇੰਦਰੀ ਰਸ ਪ੍ਰੇਰਿਓ, ਬਿਖੈ ਠਗੌਰੀ ਖਾਵਤ ਹੇ, ਤ੍ਰਿਣ ਕੋ ਮੰਦਰ ਸਾਜ ਸਵਾਰਿਓ, ਭਾਵਕ ਤਲੈ ਜਰਾਵਤ ਹੇ, ਐਸੇ ਗੱਡ ਮੈਂ ਐਠ ਠੀਲੋ, ਭੂਲ ਭੂਲ ਕਿਆ ਪਾਵਤ ਹੇ, ਦ੍ਰਿਸਟ ਨ ਆਵੈ ਅੰਧ ਗਿਆਨੀ, ਸੋਏ ਰਿਹੋ ਮਦ ਮਾਵਤ ਹੇ, ਜਾਲ ਪਸਾਰ ਚੋਗ ਬਿਸਥਾਰੀ, ਪੰਖੀ ਜੋ ਫਹਾਵਤ ਹੇ, ਕਹੁ ਨਾਨਕ ਬੰਧਨ ਕਾਟਨ, ਕਹੁ ਮੈਂ ਸਤਿਗੁਰ ਪੁਰਖ ਧਿਆਵਤ ਹੈ। ਬਾਤ ਇਉਂ ਹੈ ਜਿਵੇਂ ਕੋਈ ਪੰਛੀਆਂ ਨੂੰ ਸ਼ਿਕਾਰੀ ਫੜਦਾ ਹੈ, ਉਹ ਚੋਗਾ ਵੀ ਪਾਉਂਦਾ ਹੈ, ਫਿਰ ਜਾਲ ਖਿਲਾਰ ਦਿੰਦਾ, ਫਸ ਜਾਂਦੇ ਨੇ। ਤੇਵੇਂ ਮਹਾਰਾਜ ਕਹਿੰਦੇ ਜਾਲ ਫਸ ਜਾਂਦਾ ਹੈ, ਮੋਹ ਮਮਤਾ ਦਾ ਜਾਲ ਹੈ, ਧੀਆਂ ਪੁੱਤਰਾਂ ਦਾ ਚੋਗਾ ਪਿਆ ਹੋਇਆ ਹੈ। ਤਾਂ ਗਰੀਬ ਨਿਵਾਜ ਜੀ ਅੱਜ ਕਿਰਪਾ ਕਰਦੇ ਨੇ, ਜੇਤੇ ਮਾਇਆ ਰੰਗ ਰਸ, ਬਿਣਸ ਜਾਹੇ ਖਿਨ ਮਾਹੇ। ਕਹਿੰਦੇ ਇੱਕ ਛਿਣ ਦੇ ਵਿੱਚ ਸਾਰੇ ਦੇ ਸਾਰੇ ਨਾਸਵੰਤ ਹੋ ਜਾਣ।

ਕਰਦੇ ਜਿਹੜੇ ਉਹ ਰੱਬ ਦੇ ਪਿਆਰੇ ਭਗਤ ਨੇ ਰੱਤੇ ਰੱਤੇ ਭਾਵ ਇੱਕ ਮਿੱਕ ਹੋ ਗਏ ਨੇ ਰੱਤੇ ਸੇਈ ਜੇ ਮੁੱਖ ਨਾ ਮੋੜਨ ਜਿੰਨੀ ਸੁਜਾਤਾ ਸਾਈ ਰੱਤੇ ਹੋਏ ਨੇ ਏਕ ਰੱਤੀ ਬਿਨ ਏਕ ਰੱਤੀ ਕੇ ਜਿਹੜੇ ਰੱਤੇ ਨੇ ਰੱਤਾਂ ਤੋਂ ਬਿਨਾਂ ਰੱਤੀ ਵਰਗੇ ਵੀ ਨਹੀਂ ਹੁੰਦੇ ਤੇਰੇ ਨਾਮ ਸਿਓ ਜਿਣਕੇ ਚੋਲੇ ਰੱਤੜੇ ਪਿਆਰੇ ਕੰਤ ਤਿਨਾ ਕੈ ਪਾਸ ਧੂੜ ਤਿਨਾ ਕੀ ਜੇ ਮਲੈ ਜੀ ਕਹੋ ਨਾਨਕ ਕੀ ਅਰਦਾਸ ਭਗਤ ਰੱਤੇ ਤੇਰੇ ਨਾਮ ਸਿਓ ਨਾਮ ਦੇ ਨਾਲ ਰੱਤੇ ਗਏ ਨੇ ਸੁੱਖ ਪੁੰਚੈ ਸਭ ਠਾਏ ਤਾਂ ਨਾਮ ਕਰਕੇ ਗਰੀਬ ਨਿਵਾਜ ਜੀ ਕਿਰਪਾ ਕਰਦੇ ਨੇ ਉਹਨਾਂ ਨੂੰ ਸਾਰੇ ਸੁੱਖਾਂ ਦੀ ਪ੍ਰਾਪਤੀ ਹੋ ਜਾਂਦੀ ਹੈ ਕਿਉਂਕਿ ਨਾਮ ਦੇ ਵਿੱਚ ਦੁੱਖ ਵਿੱਚ ਵੀ ਦੁੱਖ ਵਿੱਚ ਸੁੱਖ ਮਨਾਈ ਦੁੱਖ ਵਿੱਚ ਵੀ ਸੁੱਖ ਮਹਿਸੂਸ ਹੁੰਦਾ ਹੈ ਦੁੱਖ ਨਾ ਹੀ ਸਭ ਸੁੱਖ ਹੀ ਹੈ ਰੇ ਏਕੀ ਏਕ ਨਿਤ ਬੁਰਾ ਨਹੀਂ ਸਭ ਭਲਾ ਹੀ ਹੈ ਰੇ ਹਾਰ ਨਹੀਂ ਸਭ ਜਿੱਤ ਸਾਹਿਬ ਜੀ ਕਿਰਪਾ ਕਰਦੇ

ਗੁਰਦੇਵ ਜੀ ਕਹਿੰਦੇ ਸਭ ਜੱਗ, ਸਾਰਾ ਸੰਸਾਰ, ਜੱਗ ਦਾ ਅਰਥ ਹੈ ਸੰਸਾਰ ਹੀ ਹੈ, ਬ੍ਰਹਮੰਡ ਦਿਸ ਰਿਹਾ, ਚੱਲ ਤੋ ਚਲਾਇਮਾਨ ਹੈ, ਪੇਖੀ ਹੈ, ਵੇਖਿਆ ਜਾ ਰਿਹਾ ਹੈ। ਤੁਹਾਨੂੰ ਸੌਖਾ ਬੋਲ ਚੇਤੇ ਆ ਜਾਣਾ ਹੈ, ਸਾਡੇ ਘਰ ਵਿੱਚ ਢੁੱਕ ਜਾਣਾ ਹੈ, ਫਰੀਦਾ ਵੇਖਿਆ ਆਪਾਂ ਅੱਖਾਂ ਨਾਲ,

ਤੇ ਤੈਨੂੰ ਅਜੇ ਭਰੋਸਾ ਪ੍ਰਤੀਤ ਨੀ ਆਉਂਦੀ ਵੀ ਜੇ ਮੇਰੇ ਹੱਥੋਂ ਉਹ ਚਲੇ ਗਏ ਨੇ ਤੇ ਬਾਕੀ ਦੇ ਹੱਥਾਂ ਚੋਂ ਮੈਂ ਵੀ ਤਾਂ ਹਾਂਜੀ ਜਾਣਾ ਮੰਨਦੇ ਨੀ ਨਾ ਆਖੋ ਸਤਨਾਮ ਸ਼੍ਰੀ ਆਪਾਂ ਨੀ ਮੰਨਦੇ ਨਾ ਜੀ ਨਾ ਮੈਂ ਨਾ ਮਰੋ ਮਰਬੋ ਸੰਸਾਰਾ ਜੇ ਉਹ ਚਲੇ ਗਏ ਨੇ ਤਾਂ ਤੇਰੇ ਹੱਥਾਂ ਚੋਂ ਬਾਕੀ ਦੇ ਹੱਥਾਂ ਚੋਂ ਤੂੰ ਵੀ ਤਾਂ ਚਲੇ ਜਾਣਾ ਪਰ ਭਰੋਸਾ ਨਹੀਂ ਆਉਂਦਾ ਇਸ ਕਰਕੇ ਅੱਜ ਮਹਾਰਾਜ ਕਹਿੰਦੇ ਨੇ ਸਭ ਜਗ ਚਲ ਤੋ ਪੇਖੀਏ ਇੱਕ ਬੋਲ ਕਬੀਰ ਸਾਹਿਬ ਜੀ ਦਾ ਮੇਰੇ ਖਿਆਲ ਬਲਿਆਵਲ ਬਲਾਵਲ ਰਾਗ ਦੀ ਭਗਤ ਬਾਣੀ ਹੋ ਗਈ ਐਸੋ ਇਹੋ ਸੰਸਾਰ ਪੇਖਣਾ ਰਹਿਣ ਨਾ ਕਹੂ ਪਈ ਹੈ ਰੇ ਸੂਤੇ ਸੂਤੇ ਰੇਗ ਚਲੋ ਤੁਮ ਨਤਰ ਉਦਕਾ ਦਵਈ ਹੈ ਰੇ ਹੁਣ ਗਿਣਤੀ ਕਰਦੇ ਨੇ ਬਾਰੇ ਬੂਟੇ ਤੋਰਨੇ ਭਈਆ ਭਰਾਵਾ ਭਾਵੇਂ ਕੋਈ ਬਾਲਕ ਹੈ ਤੇ ਭਾਵੇਂ ਕੋਈ ਬਜ਼ੁਰਗ ਹੈ ਤੇ ਭਾਵੇਂ ਕੋਈ ਜਵਾਨ ਹੈ ਇਹ ਤੇ ਡੋਰ ਮੇਰੇ ਵਾਹਿਗੁਰੂ ਜੀ ਦੇ ਹੱਥ ਵਿੱਚ ਹੈ ਨਾ ਜਿਨ ਕੀ ਚੀਰੀ ਦਰਗ ਹੈ ਪਾਟੀ ਚੀਰੀ ਚਿੱਠੀ ਜਿਨ੍ਹਾਂ ਦੀ ਚਿੱਠੀ ਉੱਥੋਂ ਪਾਟ ਗਈ ਹੈ ਮੇਰੇ ਵਾਹਿਗੁਰੂ ਜੀ ਦੇ ਦਰਬਾਰ ਵਿੱਚੋਂ ਤੇ ਸਾਹਿਬ ਜੀ ਕਹਿੰਦੇ ਤਿੰਨਾਂ ਉਹਨਾਂ ਨੇ ਮਰਨਾ ਭਾਈ ਭਾਈ ਉਹ ਤੇਰੇ ਕੋਲੋਂ ਚਲੇ ਜਾਣੇ ਨੇ ਚਾਹੇ ਬਾਲਕ ਹੈ ਤੇ ਚਾਹੇ ਜਵਾਨ ਹੈ ਤੇ ਚਾਹੇ ਬਿਰਧ ਹੈ ਬਾਰੇ ਬੂਟੇ ਤਰੁਣੇ ਭਈਆ ਸਭ ਹੂ ਜੰਮ ਲੈ ਜਈ ਹੈ ਰੇ ਮਾਨਸ ਬਪੁਰਾ ਮੂਸਾ ਕੀਨੋ ਮੀਚ ਬਲਈਆ ਖਈ ਹੈ ਰੇ ਮਨੁੱਖ ਇੱਕ ਚੂਹੇ ਦੀ ਨਿਆਈ ਹੈ ਤੇ ਮੌਤ ਰੂਪੀ ਬਿੱਲੀ ਹੈ ਇਹ ਬਿੱਲੀ ਮੌਤ ਰੂਪੀ ਮਾਨਸ ਰੂਪੀ ਚੂਹੇ ਨੂੰ ਖਾਂਦਿਆ ਕੋਈ ਬਹੁਤੀ ਦੇਰੀ ਨਹੀਂ ਲੱਗਦੀ ਬੜੀ ਛੇਤੀ ਝੁੱਟ ਮਾਰਦੀ ਹੈ ਕਬੀਰ ਸਾਹਿਬ ਜੀ ਮੇਰੇ ਕੋਲ ਤੇ ਚਾਰ ਕੌਡੀਆਂ ਨੇ ਮੈਂ ਦਮੜੇ ਜੋੜੇ ਨੇ ਅਗਰ ਜਦੋਂ ਜੰਮ ਦੂਤ ਆਉਣ ਤੇ ਰਿਸ਼ਵਤਖੋਰੀ ਨਹੀਂ ਚੱਲੂਗੀ ਆਖੋ ਸਤਨਾਮ ਸ਼੍ਰੀ ਬੰਦਾ ਸੋਚਦਾ ਹੀ ਹੈ ਨਾ ਵੀ ਥੋੜਾ ਦੇ ਦੂ ਕੇ ਸੱਜੇ ਖੱਬੇ ਕਰ ਲਾਂਗੇ ਉੱਥੇ ਚੱਲੂਗੀ ਨੀ ਬਚਿਆ ਜਾਵੇਗਾ ਮੈਂ ਧਨਾੜ ਬੜਾ ਇੱਥੇ ਤੇ ਮੇਰੀ ਸਰਕਾਰ ਇਧਰ ਬਾਰੇ ਚੱਲਦੀ ਹੈ ਉੱਥੇ ਨਾ ਚੱਲੂਗੀ ਤਾਂ ਕਬੀਰ ਸਾਹਿਬ ਜੀ ਕਹਿੰਦੇ ਸੁਣ ਧਨ ਵਣਤਾ ਅਰ ਨਿਰ ਧਨ ਮੰਨਈ ਧਨ ਵਣਤਾ ਧਨਾੜ ਚਾਰ ਕੁੰਡੀਆਂ ਕੋਲ ਨੇ ਅਰ ਨਿਰ ਧਨ ਗਰੀਬ ਹੈ

ਨਾ ਉਹਨਾਂ ਕੋਲ ਕਹਾਣ ਕਨੋੜ ਨਹੀਂ ਚੱਲਣੀ, ਉੱਥੇ ਨਹੀਂ ਚੱਲਦਾ ਵੀ ਮੇਰੇ ਕੋਲ ਚਾਰ ਕੌਡੀਆਂ ਹਨ। ਚਾਹੇ ਗਰੀਬ ਹੈ ਤੇ ਚਾਹੇ ਧਨਵੰਤਾ ਔਰ ਨਿਰਧਨ ਮੰਨਈ ਤਾਂ ਕਿ ਉਹਨਾਂ ਨੂੰ ਕਸ਼ੂ ਨਾ ਕੁਝ ਕਾਨ ਕਨੌੜ ਨਹੀਂ ਹੈ, ਤਾਂ ਕਿ ਕਸ਼ੂ ਨਾ ਕਾਨੀ ਰੇ ਰਾਜਾ। ਹੁਣ ਰਾਜਾ ਅਮੀਰ ਹੀ ਹੁੰਦਾ ਹੈ ਨਾ, ਚਾਰ ਕੁੰਡੀਆਂ ਛਪਾਹ ਵੀ ਹੁੰਦੀ, ਫੌਜ ਵੀ ਹੁੰਦੀ ਹੈ। ਰਾਜਾ ਪ੍ਰਜਾ ਸਮ ਬਰਾਬਰ, ਚਾਹੇ ਰਾਜਾ ਤੇ ਚਾਹੇ ਆਮ ਗਰੀਬ ਹੈ, ਸਮ ਬਰਾਬਰ ਉਹਦੇ ਘਰ ਵਿੱਚ। ਰਾਜਾ ਪ੍ਰਜਾ ਸਮ ਕਰ ਮਾਰੈ ਐਸੋ ਕਾਲ ਵਡਾਨੀ ਰੇ, ਹਰ ਕੇ ਸੇਵਕ ਜੋ ਹਰ ਭਾਏ ਤਿਨ ਕੀ ਕਥਾ ਨਰਾਰੀ ਰੇ, ਆਵਹਿ ਨਾ ਜਾਏ ਨਾ ਕਬੂ ਵਰਤੇ ਪਾਰ ਬ੍ਰਹਮ ਸੰਘਾਰੀ ਰੇ। ਜਿਨ੍ਹਾਂ ਦੇ ਅੰਦਰ ਵੱਸਦਾ ਹੈ ਸਤਨਾਮ ਸ਼੍ਰੀ, ਮਹਾਰਾਜ ਕਹਿੰਦੇ ਉਹਨਾਂ ਨੂੰ ਜੀ ਜੀ ਹੁੰਦਾ ਹੈ, ਉਹ ਤਾਲੂ ਹੋ ਜਾਂਦੇ ਨੇ। ਤਾਂ ਅੱਜ ਗੁਰੂ ਅਰਜਨ ਦੇਵ ਕਿਰਪਾਲੂ ਜੀ ਕਿਰਪਾ ਕਰਦੇ ਨੇ, ਸਭ ਜਗ ਚੱਲ ਤੋ ਪੇਖੀ ਹੈ, ਵੇਖਿਆ ਜਾਂਦਾ ਹੈ। ਗਰੀਬ ਨਿਵਾਜ ਕੋਈ ਰਹਿੰਦਾ ਵੀ ਹੈ ਤਾਂ ਅਗਲੇ ਬਚਨਾਂ ਵਿੱਚ ਸਾਹਿਬ ਕਹਿੰਦੇ ਨੇ, ਨੇਹ ਚੱਲ ਹਰ ਕੋ ਨਾਓ, ਨੇਹ ਚੱਲ ਜਿਹੜਾ ਕਦੇ ਚਲਾਏ ਮਾਣ ਨਹੀਂ, ਉਹ ਕੇਵਲ ਗੁਰੂ ਦਾ ਨਾਮ ਹੈ, ਉਹਨੂੰ ਜਪਣ ਵਾਲਾ ਵੀ ਅਟਲ ਹੋ ਜਾਂਦਾ ਹੈ। ਨਾਮ ਰਹਿਓ ਸਾਧੂ ਰਹਿਓ, ਰਹਿਓ ਗੁਰ ਗੋਬਿੰਦ। ਆ ਕੱਲ ਪਰਸੋਂ ਦਾ ਨੌਸ਼ ਸ਼ੁਰੂ ਹੋਇਆ ਹੈ ਨਾ, ਸੰਤ ਬਾਬਾ ਈਸਰ ਸਿੰਘ ਜੀ ਰਾੜਾ ਸਾਹਿਬ ਵਾਲੇ, ਬਾਬਾ ਜੀ ਬਾਬਾ ਆਨੰਦ ਸਿੰਘ ਜੀ, ਸੰਤ ਬਾਬਾ ਕਰਤਾਰ ਸਿੰਘ ਜੀ, ਆ ਸਾਲਾਨਾ ਜੋੜ ਮੇਲਾ ਐਤਵਾਰ ਨੂੰ ਮਨਾ ਰਹੇ ਨਾ, ਜਪਿਆ ਹੈ ਨਾ ਉਹਨਾਂ ਨੇ। ਜਿਵੇਂ ਜਿਵੇਂ ਸਮਾਂ ਲੰਘ ਰਿਹਾ ਤਿਵੇਂ ਤਿਵੇਂ ਮਹਿਮਾ ਵੱਧਦੀ ਹੈ। ਕਾਹਦੀ ਮਹਿਮਾ ਹੈ? ਉਹ ਖਲੜੇ ਦੀ ਮਹਿਮਾ ਨਹੀਂ ਹੈ ਕਿ ਉਹਨਾਂ ਦੇ ਖਲੜੇ ਦੀ

ਕਹਿੰਦਾ ਨਾ ਉਹ ਤੇ ਨਾਮ ਦੀ ਮਹਿਮਾ ਹੈ, ਨਾਮ ਰਹੇ ਹੋ ਨਾਮ ਅਟਲ ਹੋ ਜਾਂਦਾ ਹੈ। ਕਰ ਮਿੱਤਰਾਈ ਸਾਧ ਸਿਓ ਨਿਚਲ ਪਾਵੇ ਠਾਓ। ਮਿੱਤਰਾਈ, ਗਰੀਬ ਨਿਵਾਜ ਜੀ ਕਹਿੰਦੇ ਸਾਧ ਸੰਗਤ ਨਾਲ ਮਿੱਤਰਤਾ ਕਰਨਾ, ਤੇ ਜਦੋਂ ਸਾਧ ਸੰਗਤ ਨਾਲ ਮਿੱਤਰਤਾ ਬਣ ਗਈ ਤੇ ਗੁਰੂ ਨਾਲ ਵੀ ਮਿੱਤਰਤਾ ਬਣ ਜਾਣੀ ਹੈ, ਤੇ ਫਿਰ ਉਸ ਪਿਆਰੇ ਮਿੱਤਰ ਦਾ ਸੰਗ ਹੋ ਗਿਆ, ਫਿਰ ਤੈਨੂੰ ਥਾਂ ਉਹ ਮਿਲ ਜਾਣਾ ਜਿਹੜਾ ਕਦੇ ਚਲਾਏ ਮਾਣ ਨਹੀਂ ਹੁੰਦਾ।

ਸਾਈ ਭਲੀ ਤੋਂ ਸਦਾ ਸਲਾਮਤ ਬੁੱਲ ਨਿਰੰਗ ਆਪੇ ਹਰ ਇੱਕ ਰੰਗ ਹੈ ਆਪੇ ਬਹੁ ਰੰਗੀ ਜੋ ਤੇ ਸੁਭਾਵੈ ਨਾਨਕਾ ਉਹੀ ਚੰਗੀ ਹੈ ਕਹਿਣਾ ਸੌਖਾ ਮੰਨਣਾ ਬੜਾ ਔਖਾ ਹੈ ਸਾਹਿਬ ਜੀ ਕਿਰਪਾ ਕਰਦੇ ਨੇ ਜੋ ਤੁਧ ਭਾਵੈ ਸੋ ਭਲਾ ਗੁਰੂ ਤਾਂ ਹਮੇਸ਼ਾ ਭਲਾ ਹੀ ਕਰਦਾ ਬੁਰਾ ਨਹੀਂ ਕਰਦਾ ਤੇਰੇ ਭਾਣੇ ਤੇਰੇ ਭਾਣੇ ਵਿੱਚ ਤੇਰੇ ਹੁਕਮ ਅੰਦਰ ਕਾਰਜ ਰਾਸ ਤੁਸੀਂ ਆਪਣੇ ਹੁਕਮ ਅੰਦਰ ਕਾਰਜਾਂ ਨੂੰ ਸੰਪੂਰਨ ਕਰ ਦਿੰਦੇ ਹੋ ਅੰਤ ਵਿੱਚ ਸੁਖ ਸਾਗਰ ਪ੍ਰੀਤਮ ਮਿਲੇ ਉਪਜੇ ਮਹਾਂ

ਹੁਣ ਕੋਈ ਬੰਦਾ ਕਵੇ ਵੀ ਮੈਂ ਸਮੁੰਦਰ ਚੋਂ ਪਾਣੀ ਬਾਹਰ ਕੱਢੀ ਜਾਵਾਂ ਤੇ ਸਮੁੰਦਰ ਚੋਂ ਪਾਣੀ ਘੱਟ ਜਾਏਗਾ? ਹਾਂਜੀ, ਸਮੁੰਦਰ ਚੋਂ ਪਾਣੀ ਨਹੀਂ ਨਾ ਘਟਣਾ, ਉਹਨੇ ਦਾ ਉਹਨਾ ਹੀ ਹੋਣਾ। ਆਹ ਗੁਰੂ ਨਾਨਕ ਦਾ ਘਰ ਹੈ, ਇੱਥੇ ਜਿੰਨੇ ਮਰਜ਼ੀ ਸੁੱਖ ਲਈ ਜਾਵੇ, ਇੱਥੇ ਸੁੱਖ ਘੱਟਦੇ ਹੀ ਨਹੀਂ ਹੈ। ਸੁੱਖਾਂ ਕੀਮਤ ਕਿਆ ਗਣੀ ਜਾਂ ਸਿਮਰੀ ਗੋਬਿੰਦ। ਉਹ ਮੇਰਾ ਵਾਹਿਗੁਰੂ ਸੁੱਖਾਂ ਦਾ ਸਮੁੰਦਰ ਹੈ, ਪ੍ਰੀਤਮ ਮਿਲੇ ਜਦੋਂ ਮਿਲ ਜਾਂਦਾ ਹੈ, ਉਪਜੇ ਮਹਾ ਆਨੰਦ, ਵੱਡੇ ਆਨੰਦ ਦੀ ਪ੍ਰਾਪਤੀ ਹੁੰਦੀ ਹੈ। ਕਹੋ ਨਾਨਕ ਸਭ ਦੁੱਖ ਮਿਟੇ, ਤਾਂ ਗਰੀਬ ਬਨਵਾਸ ਜੀ ਕਹਿੰਦੇ ਉਹਦੀ ਕਿਰਪਾ ਦੁਆਰੇ ਸਾਰੇ ਦੁੱਖੜੇ ਮਿਟ ਜਾਂਦੇ ਨੇ, ਪ੍ਰਭ ਭੇਟੇ ਪਰਮਾਨੰਦ। ਪਰਮਾ ਤੋਂ ਭਾਵ ਵੱਡਾ ਆਨੰਦ, ਭਾਵ ਉਹਦਾ ਹੀ ਰੂਪ ਹੋ ਜਾਣਾ। ਸਾਹਿਬ ਜੀ ਕਹਿੰਦੇ ਉਹ ਆਨੰਦ ਕਦੇ ਨਹੀਂ ਜਾਂਦਾ, ਉਹ ਆਨੰਦ ਕੇਵਲ ਗੁਰੂ ਦੇ ਨਾਮ ਵਿੱਚ ਹੈ। ਮਿੰਟ ਆਪਣੇ ਕੋਲ ਤਿੰਨ ਬਚੇ ਜੇ, ਇਹ ਤਿੰਨਾਂ ਮਿੰਟਾਂ ਵਿੱਚ ਤੁਸਾਂ ਨੇ ਪਹਿਲਾਂ ਵੀ ਬੜਾ ਆਨੰਦ ਮਾਣਿਆ ਜਦੋਂ ਗੁਰਮੁਖਾਂ ਨੇ ਸੋਧਰ ਦਾ ਪਾਠ ਕੀਤਾ, ਕੀਰਤਨ ਕੀਤਾ, ਕਥਾ ਕੀਤੀ ਹੈ। ਆਓ ਹੁਣ ਪਿਆਰ ਵਿੱਚ ਹੋਰ ਮਹਾਰਸ ਲੈਣ ਦਾ ਨਾ ਯਤਨ ਕਰੀਏ। ਸੰਗਣਾ ਨਹੀਂ ਜੇ, ਸੱਜੇ ਖੱਬੇ ਨਹੀਂ ਜੇ ਵੇਖਣਾ, ਬੁਲੰਦ ਆਵਾਜ਼ ਵਿੱਚ ਸਾਰੀ ਸੰਗਤ ਰਲ ਮਿਲ ਕੇ ਆਖੋ।

ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇ ਸੀਹ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜ੍ਹੇ, ਤਨਾਰਿਆਂ ਨਾਲ ਚਰਵਾਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਸਿਦਕ ਕੇਸਾਂ ਸਵਾਸਾਂ ਸੰਗ ਨਿਭਾਇਆ, ਤਿਨ੍ਹਾਂ ਸਮੂਹ ਸ਼ਹੀਦਾਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰਕੇ ਬੋਲਣਾ ਜੀ। ਪ੍ਰਿਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਚੇਤਾਵੈ, ਚੇਤਾਵਨ ਕਾ ਸਦਕਾ ਸਰਬ ਸੁਖ ਹੋਏ।

ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ।

ਭਾਵਾਂ ਪ੍ਰਵਾਨ ਕਰਨੀਆਂ ਧਰਮ ਕਰੋ ਨਾਮ ਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣੀ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਕਾਰੋਬਾਰਾਂ ਵਿੱਚ ਵਾਧੇ ਕਰਨੇ ਜੇਲ੍ਹਾਂ ਵਿੱਚ ਬੰਦ ਗੁਰਸਿੱਖਾਂ ਦੀ ਰਿਹਾਈ ਚੜ੍ਹਦੀ ਕਲਾ ਕਰਨੀ ਆਪਣੇ ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ ਅਰਦਾਸ ਬੇਨਤੀ ਹੈ ਸੰਗਤਾਂ ਵੱਲੋਂ ਭਾਈ ਸੁਖਜਿੰਦਰ ਸਿੰਘ ਸਮੂਹ ਪਰਿਵਾਰ ਵੱਲੋਂ ਕਿਰਤ ਕਮਾਈਆਂ ਦੇ ਵਾਧੇ ਵਾਸਤੇ ਅਰਦਾਸ ਬੇਨਤੀ ਕਰਵਾਉਂਦੇ ਹਨ ਕਿਰਪਾ ਕਰਨੀ ਜੀ ਕਿਰਤ ਕਮਾਈਆਂ ਵਿੱਚ ਬਰਕਤਾਂ ਪਾਉਣੀਆਂ ਪਰਿਵਾਰ ਨੂੰ ਸੁੱਖ ਸ਼ਾਂਤੀ ਬਖਸ਼ਣੀ ਗੁਰਮਤ ਅਨੁਸਾਰ ਮਨੋਕਾਮਨਾ ਪੂਰੀਆਂ ਕਰਨੀਆਂ ਐਸ਼ਵਰੇ ਬਖਸ਼ਿਆ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ।

ਵਾਹਿਗੁਰੂ ਜਪੇ। ਸ੍ਰੀਮੁਖ ਭਾਗ ਦੀ ਬਖਸ਼ ਕਰੋ ਸਹੀ ਪਿਆਰੇ ਮੇਲ, ਜਿਨ੍ਹਾਂ ਮਿਲਿਆ ਆਮਦਾ ਨਾਮ ਚਿਤਾਵੇ। ਨਾਨਕ ਨਾਮ ਚੜ੍ਹਦੀ ਕਲਾ ਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਪਹੀ ਅਕਾਲ ਕੀ, ਤਵੇ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੇ ਸਾਧ ਸੰਗਤ ਜੀ, ਆਪ ਸੰਗਤਾਂ ਨੇ ਸ਼ਾਮ ਦੇ ਦੀਵਾਨ ਵਿੱਚ ਹਰ ਹਾਜ਼ਰੀ ਭਰ ਕੇ ਗੁਰਬਾਣੀ ਕਥਾ ਕੀਰਤਨ ਦੇ ਲਾਹੇ ਪ੍ਰਾਪਤ ਕੀਤੇ ਹਨ। ਸਤਿਗੁਰੂ ਸਾਹਿਬ ਜੀ ਰਹਿਮਤ ਕਰਨ, ਆਪ ਸੰਗਤਾਂ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਦਰੋਂ ਕਰੋ ਨਾਮ ਦਾਨ, ਚੜ੍ਹਦੀ ਕਲਾ ਦੀ ਦਾਤ ਬਖਸ਼ਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾ। ਗੁਰ ਕਾ ਸ਼ਬਦ ਰਖਵਾਰੇ, ਚੌਕੀ ਚੌਗਿਰਦ ਹਮਾਰੇ। ਰਾਮ ਨਾਮ ਮਨ ਲਾਗਾ, ਜਮ ਲਜਾਏ ਕਰ ਭਾਗਾ। ਪ੍ਰਭ ਜੀ ਤੂੰ ਮੇਰੋ ਸੁਖਦਾਤਾ, ਬੰਧਨ ਕਾਟ ਕਰੇ ਮਨ ਨਿਰਮਲ, ਪੂਰਨ ਪੁਰਖ ਵਿਦਾਤਾ ਰਹਾਓ। ਨਾਨਕ ਪ੍ਰਭ ਅਵਿਨਾਸੀ, ਤਾਂ ਕੀ ਸੇਵ ਨ ਬਿਰਥੀ ਜਾਸੀ। ਅਨੰਦ ਕਰਹਿ ਤੇਰੇ ਦਾਸਾ, ਜਪ ਪੂਰਨ ਹੋਈ ਆਸਾ। ਬਿਲਾਵਲ ਮਹੱਲਾ ਪੰਜਵਾ, ਤਾਤੀ ਭਾਵ ਨ ਲੱਗਈ ਪਾਰ। ਬ੍ਰਹਮ ਸਰਣਾਈ ਚੌਗਿਰਦ ਹਮਾਰੈ, ਰਾਮ ਕਾਰ ਦੁਖ ਲੱਗੈ ਨ ਭਾਈ। ਸਤਿਗੁਰ ਪੂਰਾ ਭੇਟਿਆ ਜਿਨ ਬਣਤ ਬਣਾਈ, ਰਾਮ ਨਾਮ ਔਖਦ ਦੀਆ ਏਕਾ ਲਿਵਲਾਈ। ਰਹਾਉ ਰਾਖ ਲੀਏ ਤਿਨ ਰੱਖਣ ਹਾਰ, ਸਭ ਵਿਆਧ ਮਿਟਾਈ। ਕਹੋ ਨਾਨਕ ਕਿਰਪਾ ਭਈ, ਪ੍ਰਭੇ ਸਹਾਈ। ਸਲੋਕ ਜਹ ਸਾਧੂ ਗੋਬਿੰਦ ਭਜਨ, ਕੀਰਤਨ ਨਾਨਕ ਨੀਤ। ਅੜਾਂ ਹੋ ਅੜਾਂ ਤੂੰ, ਅੜਹਿ ਛੁੱਟਹਿ ਨਿਕਟ ਨਾ ਜਾਈ ਹੋ ਦੂਤ। ਸਲੋਕ ਮਹੱਲਾ ਪੰਜਵਾ। ਮਨ ਮਹਿ ਚਿਤਵ ਚਿਤਵਨੀ, ਉੱਦਮ ਕਰੋ ਉੱਠ ਨੀਤ। ਹਰ ਕੀਰਤਨ ਕਾ ਆਹਰੋ, ਹਰ ਦੇਹੋ ਨਾਨਕ ਕੇ ਮੀਤ। ਸੋਹਿਲਾ ਰਾਗ ਗੌੜੀ ਦੀਪ ਕੀ, ਮਹੱਲਾ ਪਹਿਲਾ ਇੱਕ ਓਅੰਕਾਰ। ਸਤਿਗੁਰ ਪ੍ਰਸਾਦ ਜੈ ਕਰ ਕੀਰਤ ਆਖੀਐ, ਕਰਤੇ ਕਾ ਹੋਏ ਵਿਚਾਰੋ। ਤਿਤ ਕਰ ਗਾਵਹੁ ਸੋਹਿਲਾ, ਸਿਵਰਿਹੁ ਸਿਰਜਣਹਾਰੋ। ਤੁਮ ਗਾਵਹੁ ਮੇਰੇ ਨਿਰਭਉ ਕਾ ਸੋਹਿਲਾ, ਹੋਂ ਵਾਰੀ ਜਿਤ ਸੋਹਿਲੈ, ਸਦਾ ਸੁਖ ਹੋਏ ਰਹਾਉ। ਨਿਤ ਨਿਤ ਜੀੜੇ ਸੰਭਾਲੀਅਨ, ਦੇਖੈ ਗਾ ਦੇਵਣਹਾਰ। ਤੇਰੇ ਦਾਨੈ ਕੀਮਤ ਨਾ ਪਵੈ, ਤਿਸ ਦਾਤੇ ਕਮਲ ਸੁਮਾਰ। ਸੰਬਤ ਸਾਹਾ ਲਿਖਿਆ, ਮਿਲ ਕਰ ਪਾਵਹੁ ਤੇਲ। ਦੇਹੋ ਸੱਜਣ ਅਸੀਸੜੀਆ, ਜੇ ਹੋਵੈ ਸਾਹਿਬ ਸਿਉ ਮੇਲ। ਘਰ ਘਰ ਇਹੋ ਪਹੁਚਾ, ਸਦੜੇ ਨਿਤ ਪਵਨ। ਸੱਦਣ ਹਾਰਾ ਸਿਮਰੀਐ, ਨਾਨਕ ਸੇ ਦੇਹ ਆਵਨ। ਰਾਗ ਆਸਾ ਮਹੱਲਾ ਪਹਿਲਾ, ਛੇ ਘਰ ਛੇ ਗੁਰ ਛੇ।

ਆਵ ਵਿਸ ਵੇ ਚਸਿਆ ਘੜੀਆ ਪਹਿਰਾ ਥਿੱਤੀ ਵਾਰੀ ਮਾਹ ਹੋਆ ਸੂਰਜ ਏਕੋ ਰੁੱਤ ਅਨੇਕ ਨਾਨਕ ਕਰਤੇ ਕੇ ਕੇਤੇ ਵੇਸ ਰਾਗ ਤਨਾਸਰੀ ਮਹਿਲਾ ਪਹਿਲਾ ਗਗਨ ਮੈਂ ਥਾਲ ਰਵ ਚੰਦ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ ਧੂਪ ਮਲਿਆਣ ਲੋ ਪਵਨ ਚਵਰੋ ਕਰੇ ਸਗਲ ਬਨਰਾਏ ਫੂਲੰਤ ਜੋਤੀ ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ ਅਨਹਤਾ ਸਬਦ ਵਾਜੰਤ ਭੇਰੀ ਰਹਾਓ ਸਹਿਸ ਤਵ ਨੈਨ ਨਨ ਨੈਨ ਹੈ ਤੋਹੇ ਕਉ ਸਹਿਸ ਮੂਰਤ ਨਨਾ ਏਕ ਤੋਹੀ ਸਹਿਸ ਪਦ ਬਿਮਲ ਨਨ ਏਕ ਪਦ ਗੰਥ ਬਿਨ ਸਹਿਸ ਤਵ ਗੰਧ ਇਵ ਚਲਤ ਮੋਹੀ ਸਭ ਮਹਿ ਜੋਤ ਜੋਤ ਹੈ ਸੋਏ ਤਿਸ ਦੈ ਚਾਨਣ ਸਭ ਮਹਿ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਜੋਤ ਇਸ ਭਾਵੈ ਸੋ ਆਰਤੀ ਹੋਏ ਹਰ ਚਰਨ ਕਵਲ ਮਕਰੰਦ ਲੋਭਿਤ ਮਨੋ ਅਨ ਦਿਨੋ ਮੋਹੇ ਆਹੀ ਪਿਆਸਾ ਕ੍ਰਿਪਾ ਜਲ ਦੇਹ ਨਾਨਕ ਸਾਰੰਕ ਹੋਏ ਜਾਤੇ ਤੇਰੈ ਨਾਇ ਵਾਸਾ ਰਾਗ ਗੌੜੀ ਪੂਰਬੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਬਹਿ ਭਰਿਆ ਮਿਲ ਸਾਧੂ ਖੰਡਲ ਖੰਡਾ ਹੇ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰ ਲਿਵ ਮੰਡਲ ਮੰਡਾ ਹੇ ਕਰ ਸਾਧੂ ਅੰਜਲੀ ਪੁਨ ਵੱਡਾ ਹੇ ਕਰ ਡੰਡਾਉਤ ਪੁਨ ਵੱਡਾ ਹੇ ਰਹਾਓ ਸਾਕਤ ਹਰ ਰਸ ਸਾਧ ਨਾ ਜਾਣਿਆ ਤਿਨ ਅੰਤਰ ਹੋਂ ਮੈਂ ਕੰਡਾ ਹੇ ਜਿਉ ਜਿਉ ਚਲ ਹੈ ਚੁਬੈ ਦੁਖ ਪਾਵ ਹੈ ਜਮ ਕਾਲ ਸਹ ਹੈ ਸਿਰ ਡੰਡਾ ਹੇ ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨਮ ਮਰਨ ਭਵ ਖੰਡਾ ਹੇ ਅਬਿਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਿਮੰਡਾ ਹੇ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵੱਡ ਵੱਡਾ ਹੇ ਜਨ ਨਾਨਕ ਨਾਮ ਆਧਾਰ ਟੇਕ ਹੈ ਹਰ ਨਾਮੇ ਹੀ ਸੁਖ ਮੰਡਾ ਹੇ ਰਾਗ ਗੌੜੀ ਪੂਰਬੀ ਮਹੱਲਾ ਪੰਜਵਾ ਕਰੋ ਬੇਨੰਤੀ ਸੁਣਹੋ ਮੇਰੇ ਮੀਤਾ ਸੰਤ ਟਹਿਲ ਕੀ ਬੇਲਾ ਈਹਾ ਖਾਟ ਚਲਹੋ ਹਰ ਲਾਹਾ ਆਗੈ ਬਸਨ ਸੁਹੇਲਾ ਆਉਦ ਘਟੈ ਦਿਨ ਸਰਹਿਣਾ ਰੇ ਮਨ ਗੁਰਮਿਲ ਕਾਜ ਸਵਾਰੇ ਰਹਾਓ ਇਹੋ ਸੰਸਾਰ ਵਿਕਾਰ ਸੰਸੇ ਮਹਿ ਤਰਿਓ ਬ੍ਰਹਮ ਗਿਆਨੀ ਜਿਸ ਹੇ ਜਗਾਏ ਪੀਆਵੈ ਇਹੋ ਰਸ ਅਕਥ ਕਥਾ ਤਿਨ ਜਾਨੀ ਜਾ ਕੋ ਆਏ ਸੋਈ ਬਿਹਜ ਹੋ ਹਰ ਗੁਰ ਤੇ ਮਨਹਿ ਬਸੇਰਾ ਨਿਜ ਘਰ ਮਹਿਲ ਪਾਵੋ ਸੁਖ ਸਹਿਜੇ

ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

Bye.

वाहेगुरु वाहेगुरु वाहेगुरु वाहेगुरु वाहेगुरु वाहेगुरु।

Bye.

Guru,

ವಾಹಿಗುರು ವಾಹಿಗುರು.

वाहे गुरु वाहे गुरु वाहे

ಗುರು.

ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।

Ai, guru. Ai, guru. Ai, guru. Ai, guru. Ai, guru. Ai, guru.

Hi, Guru. Hi, Guru.

Ah, guru.

Well,

Wah, guru. Wah.

Ay.

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

गुरु वाहे गुरु वाहे गुरु।

ぐるーん。

Guru, Vai, Guru, Vai, Guru, Vai, Guru, Vai, Guru, Vai, Guru, Vai, Guru.

ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ।

Guru Vai Guru Vai Guru Vai Guru Vai Guru

वाहेगुरु वाहेगुरु वाहेगुरु

ਗੁਰੂ ਵਾਹਿਗੁਰੂ।

ਪ੍ਰਭ ਕੈ ਸਿਮਰਨ ਦੁਸ਼ਮਨ ਟਰਾਏ, ਪ੍ਰਭ ਸਿਮਰਤ ਕਛ ਬਿਘਨ ਨ ਲਾਗੈ, ਪ੍ਰਭ ਕੈ ਸਿਮਰਨ ਅੰਧ ਨ ਜਾਗੈ।

ਆਏ ਪ੍ਰਭ ਜੀ ਬਸਾਏ ਸਾਧ ਕੀ ਰਸਨਾ ਨਾਨਕ ਜਨਕਾ ਦਾ ਸੰਦਸਨਾ ਪ੍ਰਭ ਗੋ ਸਿਮਰੇ ਸੇ ਧਨਵੰਤੇ ਪ੍ਰਭ ਗੋ ਸਿਮਰੇ ਸੇ ਪਤਵੰਤੇ ਪ੍ਰਭ ਗੋ ਸਿਮਰੇ ਸੇ ਜਨ ਪ੍ਰਵਾਨ ਪ੍ਰਭ ਗੋ ਸਿਮਰੇ ਸੇ ਪੁਰਖ ਪ੍ਰਧਾਨ ਪ੍ਰਭ ਗੋ ਸਿਮਰੇ ਸੇ ਬੇਮੋਹਤਾਜੇ ਪ੍ਰਭ ਗੋ ਸਿਮਰੇ ਸੇ ਸਰਬ ਕੇ ਰਾਜੇ ਪ੍ਰਭ ਗੋ ਸਿਮਰੇ ਸੇ ਸੁਖਵਾਸੀ ਪ੍ਰਭ ਗੋ ਸਿਮਰੇ ਸਦਾ ਬਿਨਾਸੀ

ਸਿਮਰਨ ਕਬੂ ਨਾ ਝੂਰੇ, ਪ੍ਰਭ ਕੈ ਸਿਮਰਨ ਹਰ ਗੁਣ ਬਾਨੀ, ਪ੍ਰਭ ਕੈ ਸਿਮਰਨ ਸਹਿ ਸਮਾਨੀ, ਪ੍ਰਭ ਕੈ ਸਿਮਰਨ ਨੇ ਚਲ ਆਸਨ, ਪ੍ਰਭ ਕੈ ਸਿਮਰਨ ਕਮਲ ਵਿਗਾਸਨ, ਪ੍ਰਭ

ਪਾਏ। ਹਰ ਸਿਮਰਨ ਭਏ ਸਿੱਧ ਜਤੀ ਦਾਤੇ, ਹਰ ਸਿਮਰਨੀ ਚੌਂਕੁੰਟ ਜਾਤੇ, ਹਰ ਸਿਮਰਨ ਧਾਰੀ ਸਭ ਧਰਨਾ, ਸਿਮਰ ਸਿਮਰ ਹਰ ਗਾਰਨ ਗਰਨਾ, ਹਰ ਸਿਮਰਨ ਕੀਓ ਸਗਲਿਆ ਕਾਰਾ, ਹਰ ਸਿਮਰਨ ਮੈਂ ਆਪ ਨਿਰੰਕਾਰਾ, ਕਰ ਕਿਰਪਾ ਜਿਸ ਆਪ ਬੁਝਾਇਆ, ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ। ਸਲੋਕ ਦੀਨ ਦਰ ਦੁਖ ਭੰਜਨਾ, ਘਟ ਘਟ ਨਾਥ ਅਨਾਥ, ਸਰਨ ਤੁਮਾਰੀ ਆਇਓ, ਨਾਨਕ ਕੇ ਪ੍ਰਭ ਸਾਤ ਅਸ਼ਟਪਦੀ। ਜੈ

ਚੱਲ ਰਿਹਾ ਹੈ। ਜੈ ਮੁਸ਼ਕਲ ਹੋਵੇ ਅਤਿ ਭਾਰੀ, ਅਰ ਕੋ ਨਾਮ ਖਿਨ ਮਾਹੇ ਉਧਾਰੀ। ਅਨੁਕ ਪੁਨਃ ਚਰਨ ਕਰਤ ਨਹੀਂ ਤਰੈ, ਅਰ ਕੋ ਨਾਮ ਕੋਟ ਪਾਪ ਪਰ ਹਰੈ। ਗੁਰਮੁਖ ਨਾਮ ਜਪੋ ਮਨ ਮੇਰੇ, ਨਾਨਕ ਪਾਵੋ ਸੁਖ ਹਨੇਰੇ। ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ, ਹਰ ਕਾ ਨਾਮ ਜਪਤ ਹੋਏ ਸੁਖੀਆ। ਲਾਖ ਕਰੋੜੀ ਬੰਦਨਾ ਪਰੈ, ਹਰ ਕਾ ਨਾਮ ਜਪਤ ਨਿਸਤਰੈ। ਅਨਕ ਮਾਇਆ ਰੰਗ ਤਿਖ ਨਾਮ ਬੁਝਾਵੈ, ਹਰ ਕਾ ਨਾਮ ਜਪਤ ਆਘਾਵੈ। ਜੇ ਮਾਰਗੇ ਜਾਤ ਅਕੇਲਾ, ਤੈ ਹਰ ਨਾਮ ਸੰਗ ਹੋਤ ਸੁਹੇਲਾ। ਐਸਾ ਨਾਮ ਸਦਾ ਧਿਆਈਐ, ਨਾਨਕ ਗੁਰਮੁਖ ਪਰਮ ਗਤ ਪਾਈਐ। ਛੂਟਤ ਨਹੀਂ ਕੋਟ ਲਖ ਬਾਹ।

ਬੋਧਜਨ ਹਰ ਸਰਾਤੇ, ਸੁਨਣ ਸਮਾਧ ਨਾਮ ਰਸਮਾਤੇ, ਆਠ ਪਹਿਰ ਜਨ ਹਰ ਹਰ ਜਪਾਏ, ਹਰ ਕਾ ਭਗਤ ਪ੍ਰਗਟ ਨਹੀਂ ਛਪਾਏ, ਹਰ ਕੀ ਭਗਤ ਮੁਕਤ ਬਹੁ ਕਰੇ, ਨਾਨਕ ਜਨ ਸੰਕੇਤੇ।

ਸੂਦ ਭਾਰ ਜੋਬਨ ਭੋਜਨ ਸੁਖ ਸੂਦ ਬਿਰਧ ਪਿਆਉ ਉਪਰ ਸਾਖ ਸੈਨ ਮੁਖਾ ਪਿਆਉ ਬੈਠ ਖਾਉ ਦੈਨ ਇਹ ਨਿਰਗੁਣ ਗੁਣ ਕਛੂ ਨਾ ਬੁੱਝੈ ਬਖਸ਼ ਲਹਉ ਤਉ ਨਾਨਕ ਸਿਜਾਇ ਜੇ ਪ੍ਰਸਾਦ ਧਾਰ ਉਪਰ ਸੁਖ ਵਸ ਹੈ ਸੁਤ ਭਰਾਤ ਮੀਤ ਬਨਤਾ ਸੰਘਸੈ ਜੇ ਪ੍ਰਸਾਦ ਪੀਵੇ ਸੀਤਲ ਜਲਾ ਸੁਖਦਾਈ ਪਵਨ ਪਾਵਕ ਅਮਲਾ ਜੇ ਪ੍ਰਸਾਦ ਭੋਗੇ ਸਭ ਰਸਾ ਸਗਲ ਸਮਗਰੀ ਸੰਸਾਦ ਵਸਾ ਦਿਨੇ ਹਸਤ ਪਾਮ ਕਰਨ ਨੇਤਰ ਰਸਨਾ ਇਸੇ ਤਿਆਗ ਅਵਰ ਸੰਗ ਰਚਨਾ ਐਸੇ ਦੋਖਮਣ ਅੰਧ ਵਿਆਪੇ ਨਾਨਕ ਕਾਲ ਲਿਓ ਪ੍ਰਵਿਆਪੇ ਆਦੰਤ ਜੋ ਰਾਖਣ ਹਾਰ ਤਿਸਿਓ ਪ੍ਰੀਤ ਨਾ ਕਰਾ ਗਵਾਰ ਜਾਕੀ ਸੇਵਾ ਨਵਨਿਦ ਪਾਵੈ ਤਾਲ ਸਿਓ ਮੂੜਾ ਮਨ ਨਹੀਂ ਲਾਵੈ ਜੋ ਠਾਕੁਰ ਸਦਸਦਾ ਹਜੂਰੇ ਤਾਕੋ ਅੰਧਾ ਜਾਨ ਦੂਰੇ ਜਾਕੀ ਟਹਿਲ ਪਾਵੈ ਦਰਗੇ ਮਾਨ ਤਿਸੇ ਵਿਸਾਰੇ ਮੁਗਦ ਅਜਾਨ ਸਦਾ ਸਦਾ ਏ ਭੁੱਲਣ ਹਾਰ ਨਾਨਕ ਰਾਖਨ ਹਾਰ ਅਪਾਰ ਰਤਨ ਤਿਆਗ ਕੌਡੀ ਸੰਗ ਰਛਾ ਸਾ ਛੋੜ ਝੂਠ ਸੰਗ ਮਛੈ ਜੋ ਛੱਡਣਾ ਸੋ ਅਸਥਿਰ ਕਰ ਮਾਨੈ ਜੋ ਹੋਮਨ ਸੋ ਦੂਰ ਪਰਾਨੈ ਛੋੜ ਜਾਏ ਤਿਸਕਾ ਸਰਮ ਕਰੈ ਸੰਗ ਸਹਾਈ ਤਿਸ ਪਰ ਹਰੈ ਚੰਦਨ ਲੇਪ ਉਤਾਰੈ ਧੋਏ ਗਰਦ ਪ੍ਰੀਤ ਪਸਮਨ ਸੰਗ ਹੋਏ ਅੰਧ ਗੁਪ ਮੈਂ ਪਤਤ ਬਿਕਰਾਲ ਨਾਨਕ ਕਾਲ ਲਿਓ ਪ੍ਰਭ ਦਿਆਲ ਕਰਤੂਤ ਪਸੂ ਕੀ ਮਾਨਸ ਜਾਤ ਲੋਕ ਬਿਚਾਰਾ ਕਰੇ ਦਿਨ ਰਾਤ ਬਾਹਰ ਭੇਖ ਅੰਤਰ ਮਲ ਮਾਇਆ ਸ਼ਬਦ ਨਾਹੇ ਕਛ ਕਰੇ ਛਪਾਇਆ ਬਾਹਰ ਗਿਆਨ ਧਿਆਨ ਇਸ਼ਨਾਨ ਅੰਤਰ ਵਿਆਪੇ ਲੋਭ ਸੁਵਾਨ ਅੰਤਰ ਅਗਨ ਬਾਰ ਤਨ ਸਵਾਹ ਗਲ ਪਾਥਰ ਕੈਸੇ ਤਰੇ ਅਥਾਹ ਜਾ ਕੇ ਅੰਤਰ ਵਸੇ ਪ੍ਰਭ ਆਪ ਨਾਨਕ ਤੇ ਜਨ ਸਹਿ ਸਮਾਤ ਸੁਨ ਅੰਧਾ ਕੈਸੇ ਮਾਰਗ ਪਾਵੈ ਕਰ ਗਏ ਲਿਹ ਓੜ ਨਿਭਾਵੈ ਕਹਾਂ ਬੁਝਾਰਤ ਬੁੱਝੇ ਡੂਰਾ ਨਿਸਗਈਐ ਤੋ ਸਮਝੇ ਭੂਰਾ ਕਹਾਂ ਬਿਸਨ ਬਦਗਾਵੈ ਗੁੰਗ ਜਤਨ ਕਰੈ ਤਉ ਪੀ ਸਰਭੰਗ ਕਹਿ ਪਿੰਗਲ ਪਰਬਤ ਪਰ ਭਵਨ ਨਹੀਂ ਹੋਤ ਊਹਾ ਉਸ ਗਵਨ ਕਰਤਾਰ ਕਰੁਣਾ ਮੈਂ ਦੀਨ ਬੇਨਤੀ ਕਰੈ ਨਾਨਕ ਤੁਮਰੀ ਕਿਰਪਾ ਤਰੈ ਸੰਗ ਸਹਾਈ ਸੋ ਆਵੇ ਨਾ ਚੀਤ ਜੋ ਬੈ ਰਾਈ ਤਾਸਿਓ ਪ੍ਰੀਤ ਬਲਵਾ ਕੇ ਗ੍ਰਹਿ ਭੀਤਰ ਬਸੈ ਅਣਦ ਕੇਲ ਮਾਇਆ ਰੰਗ ਰਸੈ ਦੜਕਰ ਮਾਨੇ ਮਨੇ ਪ੍ਰਤੀਤ ਕਾਲ ਨਾ ਆਵੇ ਮੂੜੇ ਚੀਤ ਬੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਹਾ ਲੋਭ ਧਰੋ ਯਾਹੂ ਜੁਗਤ ਬਿਆਨੇ ਕਈ ਜਨਮ ਨਾਨਕ ਰਾਖ ਲਿਹੋ ਆਪਨ ਕਰ ਕਰਮ।

ਆਇਆ ਅਗਨਤ ਸ਼ਾਹ ਆਪਣੀ ਦੇ ਰਾਸ ਖਾਤ ਪੀਤ ਵਰਤੇ ਅੰਦ ਉਲਾਸ ਆਪਣੀ ਅਮਾਨ ਕਸ਼ ਬਹੁਰ ਸ਼ਾਲੇ ਅਗਿਆਨੀ ਮਨਰੋਸ ਕਰੇ ਆਪਣੀ ਪ੍ਰਤੀਤ ਆਪ ਹੀ ਖੋਵੈ ਬਹੁਰ ਉਸ ਕਾ ਵਿਸ਼ਵਾਸ ਨਾ ਹੋਵੈ ਜਿਸਕੀ ਬਸਤ ਆਗਿਆ ਰਾਖੈ ਪ੍ਰਭ ਕੀ ਆਗਿਆ ਮਨ ਹੈ ਮੱਥ ਹੈ ਉਸਤੇ ਚੌਗਨ ਕਰੇ ਨਿਹਾਲ ਨਾਨਕ ਸਾਹਿਬ ਸਦਾ ਦਿਆਲ ਅਨਕ ਭਾਂਤ ਮਾਇਆ ਕੇ ਹੇਤ ਸਰਬਰ ਹੋਵਤ ਜਾਨ ਅਨੇਤ ਬਿਰਖੀ ਛਾਇਆ ਸਿਵਰੰਗ ਲਾਵੈ ਉਹ ਬਿਨ ਸਿਓ ਮਨ ਪਛਤਾਵੈ ਜੋਤੀ ਸਹਿ ਸੋ ਚਾਲਣ ਹਾਰ ਲਪਟ ਰਿਓਤ ਅੰਧ ਅੰਧਾਰ

ਬਹੁ ਚੇ ਮਨੁ ਸਾ ਸਾ ਸਿਮਰੋ ਪ੍ਰਭ ਉੱਚੇ। ਜੇ ਪ੍ਰਸਾਦ ਪਾਈ ਦੁਰਲੱਭ ਦੇ ਨਾਨਕ ਤਾ ਕੀ ਭਗਤ ਕਰੇ ਹੈ। ਜੇ ਪ੍ਰਸਾਦ ਆ ਭੁੱਖਨ ਬਹਿ ਰੀਜੈ ਮੰਤ ਸਿਮਰਤ ਕਿਉਂ ਆਲਸ ਕੀਜੈ। ਜੇ ਪ੍ਰਸਾਦ ਅਸਵਾਸ ਤਾ ਸਵਾਰੀ ਮੰਤ ਸਿਮਰਭ ਕੋ ਗਭੂ ਨਾ ਬਿਸਾਰੀ। ਜੇ ਪ੍ਰਸਾਦ ਬਾਗ ਮਿਲਖ ਤਨਾ ਰਾਗ ਪ੍ਰਭ ਆਪਣੇ ਮਨ ਜਿਨ ਤੇਰੀ ਮਨ ਬਨਤ ਬਨਾਈ। ਉਠਤ ਬੈਠ ਸਾ ਤਿਸੇ ਧਿਆਈ ਤਿਸੇ ਧਿਆਏ ਜੋ ਏਕ ਅਲਖੈ ਈਹਾਂ ਊਹਾਂ ਨਾਨਕ ਤੇਰੇ ਰੱਖੈ। ਜੇ ਪ੍ਰਸਾਦ ਕਰੇ ਪੁਨ ਬਹੁ ਦਾਨ ਮਨ ਆਠ ਪੈਰ ਕਰ ਤਿਸਕਾ ਧਿਆਨ। ਜੇ ਪ੍ਰਸਾਦ ਨੂੰ ਚਾਰ ਵਿਵਹਾਰੀ ਤਿਸ ਪ੍ਰਭ ਕੋ ਸਾ ਸਾ ਚਿਤਾਰੀ। ਜੇ ਪ੍ਰਸਾਦ ਤੇਰਾ ਸੁੰਦਰ ਰੂਪ ਸੋ ਪ੍ਰਭ ਸਿਮਰੋ ਸਦਾ ਅਨੂਪ।

ਤਨ ਮਨ ਸਦਾ ਹਜੂਰੇ। ਜੇ ਪ੍ਰਸਾਦ ਤੂੰ ਪਾਵੇਂ ਸਾਜਰੇ, ਮਨ ਮੇਰੇ ਤੂੰ ਤਾਂ ਸਿਵਰਾਚ। ਜੇ ਪ੍ਰਸਾਦ ਸਭ ਕੀ ਗਤ ਹੋਏ, ਨਾਨਕ ਜਾਪ ਜਪੈ ਜਪ ਸੋਏ। ਆਪ ਜਪਾਏ ਜਪਾਇ ਸੋ ਨਾਉ, ਆਪ ਗਾਵਾਏ ਸੋ ਹਰ ਗੁਣ ਗਾਉ। ਪ੍ਰਭ ਕਿਰਪਾ ਤੇ ਹੋਏ ਪ੍ਰਗਾਸ, ਪ੍ਰਭੂ ਦਿਆ ਤੇ ਕਮਲ ਵਿਗਾਸ। ਪ੍ਰਭ ਸੁਪ੍ਰਸੰਨ ਵਸੈ ਮਨ।

ਨਾਨਕ ਸਾਧ ਪ੍ਰਭੂ ਬਨਾਈ। ਸਾਧਕ ਸੰਗ ਨਾ ਗਭ ਹੁੰ ਧਾਵੈ, ਸਾਧਕ ਸੰਗ ਸਦਾ ਸੁਖ ਪਾਵੈ, ਸਾਧ ਸੰਗ ਬਸ ਅਗੋਚਰ ਲਹੈ। ਸਾਧੂ ਕੈ ਸੰਗ ਆਜਾਰ ਸਹੈ, ਸਾਧਕ ਸੰਗ ਬਸੇ ਥਾਨ ਉਚਾਏ, ਸਾਧੂ ਕੈ ਸੰਗ ਮਹਿਲ ਪਹੁੰਚੈ। ਸਾਧਕ ਸੰਗ ਦ੍ਰਿੜੈ ਸਭ ਧਰਮ, ਸਾਧਕ ਸੰਗ ਕੇਵਲ ਪਾਰ ਬ੍ਰਹਮ, ਸਾਧਕ ਸੰਗ ਪਾਏ ਨਾਮ ਨਿਧਾਨ, ਨਾਨਕ ਸਾਧੂ ਕੈ ਗੁਰਬਾਨ। ਸਾਧਕ ਸੰਗ ਸਭ ਕੁਲ ਉਧਾਰੈ, ਸਾਧ ਸੰਗ ਸਾਜਨ ਮੀਤ ਕੁਟੰਬ ਨਿਸਤਾਰੈ। ਸਾਧੂ ਕੈ ਸੰਗ ਸੋ ਧਨ ਬਾਬੈ, ਜਸਤੰਤੇ ਸਭ ਕੋ ਪ੍ਰਸਾਵੈ। ਸਾਧ ਸੰਗ ਧਰਮ ਰਾਏ ਕਰੇ ਸੇਵਾ, ਸਾਧਕ ਸੰਗ ਸੋਭਾ ਸੁਰ ਦੇਵਾ। ਸਾਧੂ ਕੈ ਸੰਗ ਪਾਪ ਲਾਇਨ, ਸਾਧ ਸੰਗ ਅੰਮ੍ਰਿਤ ਗੁਣ ਗਾਇਨ, ਸਾਧਕ ਸੰਗ ਸਰਬਧਾਨ ਗਮ, ਨਾਨਕ ਸਾਧਕ ਸੰਗ ਸਫਲ ਜਨਮ। ਸਾਧਕ ਸੰਗ ਨਹੀਂ ਕਸ਼ਕਾਲ, ਦਰਸ਼ਨ ਭੇਟ ਤੋਂ ਹੋਤ ਨਿਹਾਲ। ਸਾਧਕ ਸੰਗ ਕਲੁਕ ਤਹਰੈ, ਸਾਧਕ ਸੰਗ ਨਰਕ ਪਰ ਹਰੈ। ਸਾਧਕ ਸੰਗ ਇਹ ਉਹਾ ਸੁਹੇਲਾ, ਸਾਧ ਸੰਗ ਬਿਛਰਤ ਰਬੇਲਾ। ਜੋ ਇੱਛਾ ਹੈ ਸੋਈ ਫਲ ਪਾਵੈ, ਸਾਧਕ ਸੰਗ ਨਾ ਬਿਰਥਾ ਜਾਵੈ। ਪਾਰ ਬ੍ਰਹਮ ਸਾਧ ਬਸੈ, ਨਾਨਕ ਉਦਰੈ ਸਾਧ ਸੁੰਦਰਸੈ। ਸਾਧਕ ਸੰਗ ਸੁਨੋ ਹਰ ਨਾਉ, ਸਾਧ ਸੰਗ ਹਰ ਕੇ ਗੁਣ ਗਾਓ।

ਪਰਮ ਲਹੰਤੇ ਕਈ ਗੁੜ ਦਰਸ਼ਨ ਪ੍ਰਭਿਆਸ ਤਿਨ ਕੋ ਮਿਲਿਓ ਪ੍ਰਭ ਵਿਨਾਸ਼ ਕਈ ਗੁੜ ਮੰਗੇ ਸਤਸੰਗ ਪਾਰ ਬ੍ਰਹਮ ਤਿਨ ਲਾਗਾ ਰੰਗ ਜਿਨ ਕੋ ਆਪਸ ਪ੍ਰਸੰਨ ਨਾਨਕ ਤੇ ਜਨ ਸਦਾ ਧੰਨ ਧੰਨ ਕਈ ਗੁੜ ਖਾਣੀ ਅਰ ਖੰਡ ਕਈ ਗੁੜ ਆਕਾਸ਼ ਬ੍ਰਹਿਮੰਡ ਕਈ ਗੁੜ ਹੋਏ ਅਵਤਾਰ ਕਈ ਜੁਗਤ ਕਿੰਨੋ ਵਿਸਥਾਰ

ਪ੍ਰਭਸੋ ਏ ਕਈ ਕੋਟ ਪਾਰ ਬ੍ਰਹਮ ਕੇ ਦਾਸ ਤਿੰਨ ਹੋਵ ਤਾਤਮ ਪ੍ਰਗਾਸ ਕਈ ਕੋਟ ਤਤ ਕੇ ਬੇਤੇ ਸਦਾ ਨਿਹਾਰੇ ਇੱਕੋ ਨੇਤਰੇ ਕਈ ਗੁਰ ਨਾਮ ਰਸ ਭੀਵੇਂ ਅਮਰ ਭਏ ਸਾ ਸਾਧੀ ਜੀਵੇਂ ਕਈ ਗੁਰ ਨਾਮ ਗੁਣ ਗਾਵੇਂ ਆਤਮਰਾ ਸੁਖ ਸਹਿ ਸਮਾਵੇਂ ਆਪਣੇ ਜਨ ਕੋ ਸਾਹ

ਅਸ਼ਟਪਦੀ ਕਰਨ ਕਰਾਵਨ ਕਰਨੇ ਜੋਗ ਜੋਤ ਸੁਭਾਵੇ ਸੋਈ ਹੋਗ ਖਿਨਮੈ ਦਾਪ ਦਾਪਨ ਹਾਰਾ ਅੰਤਰੇ ਕਿਛ ਪਾਰਾ ਵਾਰਾ ਉਗਮੇ ਧਾਰ ਅਧਰ ਰਹਾਵੇ ਉਗਮੇ ਉਪਜੋ ਉਗਮ ਸਮਾਵੇ ਉਗਮੇ ਊਚ ਨੀਚ ਵਿਵਹਾਰ ਉਗਮੇ ਅਨੁਕ ਰੰਗ ਪ੍ਰਕਾਰ ਕਰ ਕਰ ਦੇਖੇ ਆਪਣੀ ਵਡਿਆਈ ਰਾਨਵ ਸਮੇ ਰਿਹਾ ਸਮਾਈ ਪ੍ਰਭਾਵੈ ਮਾਨੁਗਤ।

ਆਪ ਸਮਾਮੀ ਖੇਲੈ ਬਿਕਸੇ ਅੰਦਰ ਜਾਮੀ, ਜੋ ਭਾਵੇ ਸੋ ਕਾਰ ਕਰਾਵੇ, ਨਾਨਕ ਦ੍ਰਿਸ਼ਟੀ ਅਵਰਣ ਆਵੇ। ਕਹਵਾਂ ਅਨੁਕ ਦੇ ਕਿਆ ਹੋਏ ਆਵੇ, ਜੋਤ ਸੁਭਾਵੇ ਸੋਈ ਕਰਾਵੇ। ਇਸਕੇ ਆਤੇ ਤਾਂ ਸਭ ਕੁਛ ਲੇ, ਜੋਤ ਸੁਭਾਵੇ ਸੋਈ ਕਰੇ। ਅਨਜਾਨਤ ਵਿਖਿਆ ਮੈਂ ਰਚੇ, ਜੇ ਜਾਣਤ ਆਪਣੇ ਆਪ ਬਚੈ। ਭਰਮੇ ਭੁੱਲਾ ਦੈ ਦਸਤਾਵੇ, ਨਿਮਕ ਮਾਹੇ ਚਾਰ ਖੁੰਟ ਫਿਰ ਆਵੇ। ਕਰਗਿਰ

ਆਪਸ ਕੋ ਜੋ ਭਲਾ ਕਹਾਵੈ ਤਿਸੇ ਭਲਾਈ ਨਿਕਟ ਨ ਆਵੈ। ਸਰਬ ਕੀ ਦੇਨ ਜਾ ਕਾ ਮਨ ਹੋਏ ਕਹੋ ਨਾਨਕ ਥਾ ਕੀ ਨਿਰਮਲ ਸੋਏ। ਜਬ ਲਗ ਜਾਣਾ ਹੈ ਮੁਝਦੇ ਕੁਛ ਕਸ਼ ਹੋਏ ਤਬ ਇਸ ਕੋ ਸੁਖ ਨਾਹੀਂ ਕੋਏ। ਜਬੇ ਜਾਣੇ ਮੈਂ ਕੁਛ ਕਰਤਾ ਤਬਲਾ ਗਰਭ ਜੋਨ ਮੈਂ ਫਿਰਤਾ। ਜਬ ਧਾਰੇ ਕਹੋ ਬੈਰੀ ਮੀ ਤਬਲਕ ਨੇ ਚਲਨਾਈ ਚੀਜ਼। ਜਬ ਲਗ ਮੋਹ ਮਗਨ ਸੰਘਾਏ ਤਬਲਕ ਧਰਮ ਰਾਏ ਦੇ ਸਜਾਏ। ਪ੍ਰਭ ਕਿਰਪਾ ਦੇ ਬੰਧਨ ਦੂਟੇ ਗੁਰਪ੍ਰਸਾਦ ਨਾਨਕ ਹਮ ਛੁਟੈ ਸਹਿਜ ਘਟੇ।

ਜੋ ਦਸ ਭਾਵ ਹੈ ਸੋਈ ਥਿਆ। ਸੰਦਗੈ ਦੁਖੀ ਕਹੋ ਭਗਤ, ਸੰਦਗਾ ਦੁਖੀ ਬਿਗੜ ਪੋਏ ਜਾਏ, ਸੰਦਗੈ ਦੁਖੀ ਕਹੋ ਦਰਗੈ ਮਿਲੇ ਸਜਾਏ। ਸੰਦਗਾ ਦੁਖੀ ਸਦਾ ਸਹਿ ਗਾਈਏ, ਸੰਦਗਾ ਦੁਖੀ ਨਾ ਭਰੇ ਨਾ ਜੀਵਾਈਏ, ਸੰਦਗੈ ਦੁਖੀ ਕੀ ਪੁਜੇ ਨਾ ਆਸਾ, ਸੰਦਗਾ ਦੁਖੀ ਉੱਠ ਚੱਲੇ ਨਿਰਾਸਾ, ਸੰਦਗਾ ਦੁੱਖ ਨਾ ਦੁਸ਼ਟਾ ਕੋਏ, ਜੈਸਾ ਭਾਵ ਹੈ ਤੈਸਾ ਕੋਈ ਹੋਏ। ਭਜਾ ਕਿਰਤ ਨਾ ਮਿੱਟੇ ਕੋਏ, ਨਾਨਕ ਜਾਨੈ ਸੱਚਾ ਸੋਏ, ਸਭ ਘਟ ਤਿਸਕੇ ਉਹ ਕਰਨੇ ਹਾਰ, ਸਦਾ ਸਦਾ ਤਿਸਕੋ ਨਮਸਕਾਰ। ਪ੍ਰਭ ਕੀ ਉਸਤ ਕਰੋ ਦਿਨ ਰਾਤ, ਤਿਸੇ ਧਿਆਵੋ ਸਾਧ ਕਿਰਾ, ਸਭ ਕੁਛ ਵਰਤੈ ਤਿਸਕਾ ਕੀਆ, ਜੈਸਾ ਕਰੇ ਤੈਸਾ ਕੋ ਥੀਆ।

ਮਨ ਦ੍ਰਿਸ਼ਟ ਆਨ ਦ੍ਰਿਸ਼ਟ ਆਗਿਆਕਾਰੀ ਧਾਰੀ ਸਭ ਸ੍ਰਿਸ਼ਟ ਆਪੇ ਆਪ ਸਗਲ ਮੈਂ ਆਪ ਆਨਕ ਜੁਗਤ ਰਾਜ ਥਾਪ ਉਥਾਪ ਅਭਿਨਾਸ਼ੀ ਨਾਇ ਕਿਸ਼ਖੰਡ ਧਾਰਨ ਧਾਰਿਓ ਬ੍ਰਹਿਮੰਡ ਅਲਖ ਅਭੇ ਪੁਰਖ ਪ੍ਰਤਾਪ ਆਪ ਜਪਾਏ ਤਾ ਨਾਨਕ ਜਾਪ ਜਿਨ ਪ੍ਰਭ ਜਾਤਾ ਸੁਨ ਸੋਭਾ ਮੰਤ ਸਗਲ ਸੰਸਾਰ ਤੁਰੇ ਤਰਮੰਤ ਪ੍ਰਭ ਕੇ ਸੇਵਕ ਸਗਲ ਉਧਾਰਨ ਪ੍ਰਭ ਕੇ ਸੇਵਕ ਦੁਖ ਵਿਸਾਰਨ ਆਪੇ ਮੇਲ ਲਏ ਕਿਰਪਾਲ ਗੁਰ ਕਾ ਸ਼ਬਦ ਜਪੇ ਨਿਹਾਲ ਉਨਕੀ ਸੇਵਾ ਸੋਈ ਲਾਗੈ ਜਿਸ ਨੂੰ ਕਿਰਪਾ ਕਰੇ ਬੜ ਭਾਗੈ ਨਾਮ ਜਪ

ਆਪਨ ਕੀਆ ਕਛੂ ਨਾ ਹੋਏ ਜੇਸੋ ਪ੍ਰਾਣੀ ਲੋਚੈ ਕੋਏ ਤਸਮਿਨ ਨਾਹੀ ਤੇਰਾ ਕਿਛ ਕਾਮ ਗਤ ਨਾਨਕ ਜਬ ਏਕ ਹਰਨਾਮ ਰੂਬਨ ਤੋਏ ਨਾਹੀ ਮੋਹੈ ਪ੍ਰਭ ਕੀ ਜੋਤ ਸਗਲ ਘਾਟ ਸੁਹਾਇ।

tunda se chitar yoga karai soi sugman bula kahe pere ajan kaun bastai tera sang laptare aur asrobi patang ram naam jab hirde mahe nanak patse ti kar jahe jab kar go lan tu aaya ram naam santan ghar paya tajab maan liyo man mor ram naam hirde mein tolad kheb sante sangjal vardyag vikhya janjal tan tan gay sab gohe mukujal har dar gay soe eva bar varla ba bare nanak ta ge sad balahar charan sad gay toye toye piyar prasad ko apna jiyo sad ki dur karo ishnan sad par jaiye gurban sa seva vad ba ki paiye sa sanghar kirtan gaiye anak bigante sadhu rakhe har gun gaaye amrit rachakhe ਓਟ ਗਈ ਸੰਤੇਂਦਰ ਆਇਆ ਸਰਬ ਸੁਖ ਨਾਨਕ ਤੇ ਪਾਇਆ ਮ੍ਰਿਤਕ ਕੋ ਜੀਵਾਲਣਹਾਰ ਭੁੱਖੇ ਕੋ ਦੇਵਤ ਆਧਾਰ ਸਰਬ ਨਿਧਾਨ ਜਾ ਕੀ ਦ੍ਰਿਸ਼ਟੀ

ਰੰਗ ਸੋ ਜਨ ਸਤ ਸਮਾਤਾ ਸਰੋ ਰੂਪਨਾ ਰੇਖਨਾ ਰੰਗ ਕੇਸ਼ ਤ੍ਰਿਗੁਣ ਦੇ ਪ੍ਰਭਿੰਨ ਸੇ ਬੁਝਾਏ ਨਾਨਕਾਜ ਸੋਭੈ ਸੁਪ੍ਰਸੰਨ ਅਸ਼ਟਪਦੀ ਅਭਿਨਾਸੀ ਬ੍ਰਹਮਨ ਮੇ ਰਾਗ ਮਾਨੁ ਕੀ ਤੂੰ ਪ੍ਰੀਤਿਆਗ ਤਿਸ ਤੇ ਪਰਾ ਨਾਈ ਕੁਛ ਕੋਏ ਸਰਵ ਨਿਰੰਤਰ ਏਕੋ ਸੋਏ।

ਅੰਦਰੋਂ ਮੰਗਲ ਸਦ ਜਾ ਕੇ ਸਰਬ ਦੋਖ ਸੁਣੀਏ ਘਰ ਤਾਂ ਕਹਿ ਰਾਜ ਮੈਂ ਰਾਜ ਜੋਗ ਮੈਂ ਜੋਗੀ ਤਾਂ ਮੈਂ ਤਵੀਸਰ ਗ੍ਰਸਤ ਮੈਂ ਭੋਗੀ ਧਿਆਏ ਧਿਆਏ ਭਗਤ ਹੈ ਸੁਖ ਪਾਇਆ ਨਾਨਕ ਤੇ ਸੁਰਖਾ ਕਿਰਿਆ ਅੰਤ ਨਾ ਪਾਇਆ।

ਧਾਰੇ ਸਿਮਰਤ ਵੇਦ ਪੁਰਾਨ ਨਾਮ ਕੇ ਧਾਰੇ ਸੁਨਣ ਗਿਆਨ ਧਿਆਨ ਨਾਮ ਕੇ ਧਾਰੇ ਆਗਾਸ ਪਾਤਾਲ ਨਾਮ ਕੇ ਧਾਰੇ ਸਗਲ ਆਕਾਰ ਨਾਮ ਕੇ ਧਾਰੇ ਪੁਰੀਆਂ ਸਭ ਭਵਨ ਨਾਮ ਕੇ ਸੰਗ ਉਤਰੇ ਸੁਨ ਸਰਾਵਨ ਕਰ ਕਿਰਪਾ ਸਭ ਨੇ ਨਾਮ ਲਾਏ ਨਾਨਕ ਚੌਥੇ ਪਦਮੇ ਸੂਝ ਨਗਦ ਪਾਏ ਰੂਪ ਸਤ ਜਾਕਾ ਸਤ ਸਥਾਨ ਪੁਰਖ ਸਤ ਕੇਵਲ ਪ੍ਰਧਾਨ ਕਰਤੂਤ ਸਤ ਸਤ ਜਾਕੀ ਬਾਣੀ ਸਤਪੁਰਖ ਸਭ ਮਾਏ ਸਵਾਣੀ ਸਤ ਕਰਮ ਜਾਕੀ ਰਚਨਾ ਸਤ ਮੂਲ ਸਤ ਸਤ ਉਤਪਤ ਸਤਗਰਣੀ ਨਿਰਮਲ ਨਿਰਮਲੀ ਜਿਸੇ ਬੁਝਾਏ ਤਿਸੇ ਸਭ ਭਲੀ ਸਤਨਾਮ ਪ੍ਰਭਾ ਸੁਖਦਾਏ ਵਿਸਵਾਸ ਸਤਨਾਨਕ ਗੁਰ ਤੇ ਪਾਏ ਸਤ ਭਜਨ ਸਾਧੂ ਉਪਦੇਸ਼ ਸਤੇ ਜਾ ਸਤੇ ਜਨ ਜਾ ਕੇ ਹਿਰਦੈ ਪ੍ਰਵੇਸ਼ ਸਤ ਨਿਰਤ ਬੁਝੇ ਜੈ ਗੋਏ ਨਾਮ ਜਬ ਤਾਗੀ ਗਤ ਹੋਇਆ ਆਪ ਸਤ ਕੀਆ ਸਭ ਸਾਥੇ ਆਪੇ ਜਾਣੇ ਅਬਨਿਮਿਤ ਗਤ ਜਿਸਕੀ ਸਿਰਸੋ ਕਰਨੇ ਹਾਰ

ਚਰਨ ਸਤ ਸਤ ਪ੍ਰਸਨਹਾਰ ਪੂਜਾ ਸਤ ਸਤ ਸੇਵਦਾਰ ਦਰਸ਼ਨ ਸਤ ਸਤ ਪੇਖਨਹਾਰ ਨਾਮ ਸਤ ਸਤ ਅਮਨਹਾਰ ਆਪ ਸਤ ਸਤ ਸਤ ਸਭ ਧਾਰੀ ਆਪੇ ਗੁਣ ਆਪੇ ਗੁਣਕਾਰੀ ਸ਼ਬਦ ਸਤ ਸਤ ਪ੍ਰਭਕਤਾ ਸੁਰਤ ਸਤ ਸਤ ਸਤ ਜਾ ਸੁਨਤਾ ਬਜਨਾਰ ਕੋ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ ਸਤ ਸੁਰੂਪ ਹਿਰਦੇ ਜਨ ਮਾਨਿਆ ਕਰਨ ਕਰਾਮ ਦਿਨ ਮੂਲ ਪਛਾਣਿਆ ਜਾ ਕੇ ਹਿਰਦੇ ਵਿਸ਼ਵਾਸ ਪ੍ਰਭਾਇਆ ਪ੍ਰਭ ਤਤ ਗਿਆਨ ਤਿਸ ਮਨ ਪ੍ਰਗਟਾਇਆ।

ਬੋਲੋ ਜਾਜੇ ਬਾਦਨ ਦਾਤ ਪ੍ਰਭ ਨੇ ਜਨ ਕਿੰਨੀ ਦਾਤ ਕਰੇ ਭਗਤ ਆਤਮ ਕਹਿ ਚਾਏ ਪ੍ਰਭ ਨੇ ਸਿਉ ਰਹੇ ਸਮਾਏ ਜੋ ਹੋਵਾ ਹੋਵੇ ਸੋ ਜਾਣੇ ਪ੍ਰਭ ਨੇ।

ਸਾਧ ਪੈਰਾ ਸਲੋਕ ਸਤ ਪੁਰਖ ਜੇ ਨਾ ਜਾਣਿਆ ਸਤਿਗੁਰ ਤਿਸਗਾ ਨਾਉ ਤਿਸਕੈ ਸੰਗ ਸਿੱਖ ਉਦਰੈ ਨਾਨਕ ਹਰ ਗੁਣ ਗਾਉ ਅਸ਼ਟਪਦੀ ਸਤਿਗੁਰ ਸਿੱਖੀ ਕਰੈ ਪ੍ਰਤਪਾਲ ਸੇਵਕ ਗੁਰ ਸਦਾ ਦਿਆਲ ਸੇਕੀ ਗੁਰ ਦੁਰਮਤ ਮਲ ਹਿਰਾ ਗੁਰਬਚਨੀ ਹਰ ਨਾਮ ਉਚਰੈ ਸਤਿਗੁਰ ਸਿੱਖੇ ਬੰਧਨ ਘਟੈ ਗੁਰਕਾ ਸਿੱਖ ਬਿਗਾੜ ਤੇ ਹਟੈ ਸਤਿਗੁਰ ਸਿੱਖੋ ਨਾਮ ਧੰਦੇ ਗੁਰਕਾ ਸਿੱਖ ਵਡਭਾਗੀ ਹੇ ਸਤਿਗੁਰ ਸਿੱਖਾ ਹਲਤ ਪਲ ਸਵਾਰੇ ਨਾਨਕ ਸਤਿਗੁਰ ਸਿੱਖੋ ਜੀ ਨਾਲ ਸੰਭਾਰੈ ਗੁਰ ਕੈ ਗ੍ਰਹਿ ਸੇਵਕ ਜੋ ਰਹੇ ਗੁਰ ਕੀ ਆ ਗਿਆ ਮਨ ਮਹਿ ਸਹਾਇ ਆਪ ਸਗੋ ਕਰ ਕਾਸ਼ਨਾ ਜਨਾਵੇ ਹਰ ਹਰ ਨਾਮ ਹਿਰਦੈ ਸਤਿ ਆਵੇ ਮਨ ਵਿਚੈ ਸਤਿਗੁਰ ਕੈ ਪਾਤ ਸੇਵਕ ਏ ਕਾਰਜਰਾ ਸੇਵਾ ਕਰ ਤੋਏ ਨੇ ਕਾਮੀ ਤਿਸਕੋਤ ਪ੍ਰਾਪ ਸਵਾਮੀ ਆਪਣੀ ਕਿਰਪਾ ਸੇ ਆਪ ਕਰੇ ਨਾਨਕ ਸੋ ਸੇਵਕ ਗੁਰ ਕੀ ਮਤ ਲੇ ਬੀਸ ਬਿਸਵੇ ਗੁਰ ਕਾ ਮਨ ਮਾਨੇ ਸੋ ਸੇਵਕ ਪਰਮੇਸ਼ਵਰ ਕੀ ਕਥ ਜਾਣੇ ਸੋ ਸਤਿਗੁਰ ਜਿਸਰਦੇ

ਪ੍ਰਕਾਸ਼ੇ ਨਾਨਕ ਪਰਮੋ ਦੁਖ ਤੈਤੇ ਨਾਸੇ ਤਪਤ ਮਾਏ ਠਾਂਡ ਬਰਤਾਈ ਅਨੰਤ ਪਿਆ ਦੁਖ ਨਾਠੇ ਭਾਈ ਜਨਮ ਮਰਨ ਕੇ ਮਿਟਿਆ ਦੇਸੇ ਸਾਧੂ ਕੇ ਪੂਰਨ ਦੇਸੇ ਭਾਉ ਚੁਕਾ ਨਿਰਭਉ ਬਸੇ ਸਗਲ ਵਿਆਦ ਮੰਥੇ ਖੈ ਨਸੇ ਜਿਸਕਾ ਸਾਧਿਨ ਕਿਰਪਾ ਧਾਰੀ ਸਾਧ ਸੰਗ ਜਮ ਨਾਮ ਮੁਰਾਰੀ ਤਿਤ ਪਾਈ ਚੁਕੇ ਭ੍ਰਮ ਗਵਨ ਸੁਨ ਨਾਨਕ ਹਰ ਹਰ ਜਸ ਸ੍ਰਵਨ ਨਿਰਗੁਣ

ਭਗਤੀ ਆਪਣੀ ਭਗਤੀ ਲਾਏ ਅਸ਼ਟਪਦੀ ਜਾਚਕ ਜਨ ਜਾਚਾ ਪ੍ਰਭਦਾਨ ਕਰ ਕਿਰਪਾ ਦੇਵੋ ਹਰਨਾਮ ਸਾਜਨਾ ਕੀ ਮੰਗੋ ਧੂਰ ਪਾਰ ਬ੍ਰਹਮੇ ਨੀ ਸਰਦਾ ਪੂਰ ਸਦਾ ਸਦਾ ਪ੍ਰਭ ਕੇ ਗੁਣ ਗਾਵੋ ਸਾਧ ਸਾਧ ਪ੍ਰਭ ਤੁਮੇ ਦਿਆਵੋ ਚਰਨ

ਸਰਨਾਨ ਸਭ ਤਿਆਗ ਅੰਤਰ ਪ੍ਰਗਾਸ ਅੰਦਰ ਨਿਵਲਾਗ ਵਡਭਾਗੀ ਜਪਿਆ ਪ੍ਰਭ ਸੋਏ ਨਾਨਕ ਨਾਮ ਰਤੇ ਸੁਖ ਹੋਏ ਸੇਵਕ ਕੀ ਮਨਸਾ ਪੂਰੀ ਬਈ ਸਤਿਗੁਰ ਤੇ ਨਿਰਮਲ ਵੱਤ ਲਈ ਜਨਗੋ ਪ੍ਰਭ ਹੋਇਓ ਦਿਆਲ ਸੇਵਕ ਕਿਨੂੰ ਸਦਾ ਨਿਹਾਲ ਬੰਧਨ ਗਾੜ ਮੁਗ ਜਨ ਭਇਆ ਜਨਮ ਮਰਨ ਦੁਖ ਭਰਮ ਗਿਆ ਇਸ਼ ਪੁੰਨੀ ਸਰਦਾ ਸਭ ਪੂਰੀ ਰਵ ਰਿਆ ਸਤਸੰਗ ਹਜੂਰੀ

ਇਸਤੇ ਉੱਪਰ ਨਹੀਂ ਵਿਚਾਰ ਜਾ ਕੇ ਮਨ ਵਸਿਆ ਨਿਰੰਕਾਰ ਬੰਧਨ ਤੋਰ ਭਏ ਨਿਰਭੈ ਰੰਧਨ ਪੂਜੇ ਗੁਰ ਕੇ ਪੈਰੇ ਲੋਕ ਸੁਖੀਏ ਪਰ ਲੋਕ ਸੁਹੇਲੇ ਨਾਨਕ ਘਰ ਪਰ ਵਿਆਪੇ ਮੇਲੇ ਸਾਹ ਸੰਗ ਮਿਲ ਕਰੋ ਆਨੰਦ ਗੁਣ ਗਾਓ ਪਰ ਪਰਮਾਨੰਦ ਰਾਮ ਨਾਮ ਤਦ ਕਰੋ ਵਿਚਾਰ ਦੁਰਲਭ ਦੇਗਾ ਕਰੋ ਉਧਾਰ ਅੰਮ੍ਰਿਤ ਬਚਨ ਅਰਗੇ ਗੁਣ ਗਾਓ ਪ੍ਰਾਨ ਤਰਨ ਗਾ ਇਹਾ ਸੁਭਾਓ ਆਠ ਪੈਰ ਪਰ ਪੇਖੋ ਨੇਰਾ ਮਿਟਿਆ ਗਿਆਨ ਮਨਸੇ ਅੰਧੇਰਾ ਸੁਨਮਦੇ ਸਿਰ ਤੇ ਬਸਾਵ ਮਨ ਛੇ ਨਾਨਕ ਬਲ ਪਾਵ ਹਾਲਤ ਪਲ ਦੁਆਰੇ ਉਸਵਾਰ ਰਾਮ ਨਾਮ ਅੰਤਰ ਉਧਾਰ ਪੂਰੇ ਗੁਰ ਕੀ ਪੂਰੀ ਦੀਖਿਆ ਜਿਸ ਮਨ ਬਸ ਸਾਜ ਪ੍ਰੀਖਿਆ ਮੰਤਨ ਨਾਮ ਜਪੋ ਲਿਵਲਾਏ ਦੁਖ ਦਰਦ ਮੰਦੇ ਭਉ ਜਾਏ

ਪ੍ਰਭ ਕਿਰਪਾਤੇ ਪ੍ਰਾਣੀ ਛੁਟਾਇ ਜਿਸ ਪ੍ਰਭ ਰਾਖੇ ਤਿਸ ਨਾਹੀ ਦੁਖ ਨਾਮ ਜਪਤ ਮਨੋ ਅਸੂਖ ਚਿੰਤਾ ਜਾਏ ਮਿਟੈ ਅਹੰਕਾਰ ਤਿਸ ਜਨ ਕੋ ਕਹੇ ਨਾ ਪਹੁਚਨ ਹਾਰ ਸਿਰ ਪਰ ਠਾਡਾ ਗੁਰਸੂਰਾ ਨਾਨਕ ਤਾਗੇ ਕਾਰਜ ਪੂਰਾ ਮਤ ਪੂਰੀ ਅੰਮ੍ਰਿਤ ਜਾ ਕੇ ਦ੍ਰਿਸ਼ ਦਰਸ਼ਨ ਪੇਖਤ ਉਦਰਤ ਸ੍ਰੇਸ਼ਟ ਚਰਨ ਕਮਲ ਜਾ ਕੇ ਅਨੂਪ ਸਬਰ ਦਰਸ਼ਨ ਸੁੰਦਰ ਹਰ ਰੂਪ ਧਨ ਸੇਵਾ ਸੇਵਕ ਪ੍ਰਵਾਨ ਅੰਦਰ ਜਾਮੀ ਪੁਰਖ ਪ੍ਰਧਾਨ ਜਿਸ ਮਨ ਵਸੇ ਸੋਤ ਨਿਹਾਲ ਤਾਗੇ ਨਿਗੜ ਨ ਆਵਤ ਕਾਲ ਅਮਰ ਭਏ ਅਮਰਾਵਤ ਪਾਇਆ ਸਾ ਸੰਗ ਨਾਨਕ।

ਤਨ ਸਦਾ ਸੁਖ ਹੋਏ, ਆਪ ਮਿਲਾਏ ਲਏ ਪ੍ਰਭ ਸੋਏ। ਉਹ ਧਨਵੰਤ ਕੁਲਵੰਤ ਪਤਵੰਤ, ਜੀਵਨ ਮੁਕਤ ਜਸਰਦਾ ਭਗਵੰਤ। ਧੰਨ ਧੰਨ ਧੰਨ ਜਨ ਆਇਆ, ਜਿਸ ਵਰਸਾ ਸਭ ਜਗਤ।

ਰਾਸ਼ਟਰਪਤੀ ਪੂਰੇ ਗੁਰ ਕਾ ਸੁਨ ਉਪਦੇਸ਼ ਪਾਰ ਬ੍ਰਹਮ ਨਿਕਟ ਕਰ ਪੇਖ ਸਾਧ ਸਾਧ ਸਿਮਰੋ ਗੋਬਿੰਦ ਮਨ ਅੰਦਰ ਕਵਿਤਰੇ ਚਿੰਦ ਆਸਨ ਤਿਆਗੋ ਤਰੰਗ ਸੰਧਨਾ ਕੀ ਧੂਰ ਮਨ ਮੰਗ ਆਪ ਛੋੜ ਬੇਨਤੀ ਕਰੋ ਸਾਧ ਸੰਗ ਅਗਨ ਸਾਗਰ ਤਰੋ।

ਸਾ ਸੰਗ ਲੈਨ ਸੁਪ੍ਰਸੰਨ ਭਏ ਗੁਰਦੇਵ ਪੂਰਨੋ ਏ ਸੇਵਕ ਕੀ ਸੇਵ ਆਲ ਜੰਜਾਲ ਬਿਗਾਰ ਤੇ ਰਹਿਤੇ ਰਾਮ ਨਾਮ ਸੁੰਦਰਸਨਾ ਕਹਿਤੇ ਕਰ ਪ੍ਰਸਾਦ ਦਿਆ ਪ੍ਰਭਧਾਰੀ ਨਾਨਕ ਨਿਭੀ ਖੇਪ ਹਮਾਰੀ ਪ੍ਰਭ ਕੀ ਉਸਤਤ ਕਰੋ ਦਾ ਸੰਤ ਮੀਤ ਸਾਵਧਾਨ ਏਕਾਗਰ ਚੀਤ ਸੁਖਮਨੀ ਸਹਿਜ ਗੋਬਿੰਦ ਗੁਣ ਨਾਮ ਜਿਸ ਮਨ ਵਸੇ ਸੋਤ ਨਿਧਾਨ ਸਰਬ ਇੱਛਾ ਤਾਂ ਕੀ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਭ ਲੋਏ ਸਭ

ਵਿਦਿਆ ਤਪ ਜੋਗ ਪ੍ਰਭ ਧਿਆਨ ਗਿਆਨ ਸ੍ਰੇਸ਼ਟ ਉੱਤਮ ਇਸ਼ਨਾਨ ਚਾਰ ਪਦਾਰਥ ਕਮਲ ਪ੍ਰਗਾਸ ਸਭ ਗੇ ਮਦ ਸਗਲ ਤੇ ਉਦਾਸ ਸੁੰਦਰ ਚਤੁਰ ਤਤ ਕਾ ਬੇਤਾ ਸਮਦਰਸੀ ਏਕ ਦ੍ਰਿਸ਼ਟੇਤਾ ਇਹ ਫਲ ਤਿਸ ਜਨ ਕੈ ਮੁਖ ਭਨੇ ਗੁਰੂ ਨਾਨਕ ਨਾਮ ਬਚਨ ਮਨ ਸੁਣੇ ਇਹੋ ਨਿਧਾਨ ਜਪੈ ਮਨ ਕੋਹੇ ਸਭ ਜੁਗ ਮੈਂ ਤਾਗੀਗਤ ਹੋਏ ਗੁਣ ਗੋਬਿੰਦ ਨਾਮ ਧੁਨ ਬਾਣੀ ਸਿਮਰਤ ਸਾਸਤਰ ਵੇਦ।

ਗੁਰੂ ਸਾਹਿਬ ਜੀ ਹੋ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨ ਹੋਵੈ ਜੇ ਸੋਚੀ ਲੱਖ ਵਾਰ ਚੁਪੈ ਚੁੱਪ ਨ ਹੋਵੈ ਜੇ ਲਾਇ ਰਹਾ ਲਿਵਤਾਰ ਭੁਖਿਆ ਭੁੱਖ ਨ ਉਤਰੀ ਜੇ ਬੰਨਾ ਪੁਰੀਆ ਭਾਰ ਸਹਸ ਸਿਆਣਪਾਂ ਲੱਖ ਹੋਏ ਤਾਂ ਇੱਕ ਨ ਚੱਲੈ ਨਾਲ ਕਿਵ ਸਚਿਆਰ ਹੋਈਐ ਕਿਵ ਕੂੜੈ ਤੁਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ

ਹੋਏ ਅਕੀਸ, ਸੁਣ ਗੱਲਾਂ ਆਕਾਸ ਕੀ ਕੀਟਾ ਆਈ ਰੀਸ, ਨਾਨਕ ਨਦਰੀ ਪਾਈ ਐ ਕੂੜੀ ਕੂੜੈ ਠੀਸ। ਆਖ

ਹਰ ਨਰ ਪਰ ਭੰਜ ਅਨ ਗਨ ਪ੍ਰਣਾਮ ਮਨ ਮਨ ਸਲਾਮ ਹਰ ਨਰ ਅਖੰਡ ਬਰ ਨਰ ਅਮੰਡ ਅਨ ਭਵ ਨਾਸ ਮਨ ਮਨ ਪ੍ਰਕਾਸ਼ ਗੁਣ ਗਨ ਪ੍ਰਣਾਮ ਜਲ ਥਲ ਮਦਾਮ।

ਅਗੰਜੇ ਲੇਖੇ ਭਜੰਗ ਪ੍ਰਿਆਤ ਛੰਦ ਨੁਮਾਹਤਰ ਪ੍ਰਨਾਮੇ ਸੁਮਾਹਤਰ ਪ੍ਰਨਾਸੇ ਅਗੰਜਲ ਨਾਮੇ ਸੁਮਾਹਤੁਲ ਨਿਵਾਸੇ ਨਿਰਕਾਮੰ ਬੇਭੂਤੇ ਸੁਮਾਹਤਰ ਸਰੂਪੇ ਕੁਕਰਮੰ ਪ੍ਰਨਾਸੀ ਸੁਧਰਮੰ ਬੇਭੂਤੇ ਸਦਾ ਸਚਦਾਨੰਦ ਸਤਰੰਗ ਪ੍ਰਨਾਸੀ ਕਰੀਮਲ ਕੁਨਿੰਦਾ ਸੁਮਾਹਤੁਲ ਨਿਵਾਸੀ ਅਜੈ ਵਿਭੂਤੇ ਗਜੈ ਗਨੀਮੇ ਹਰਿਯੰ ਕਰਿਯੰ ਕਰੀਮਹੀਮੇ ਚਤੁਰ ਚੱਕਰ ਵਰਤੀ ਚਤੁਰ ਚੱਕਰ ਭੁਗਤੇ ਸੋਯੰਭੁੰ ਸੁਭੁੰ ਸਰਬਦਾ ਸਰਬਜੁਗਤੇ ਸੋਯੰ ਭੁਭੁੰ ਸੁਭੁੰ ਸਰਬਦਾ ਸਰਬਜੁਗਤੇ ਦੁਕਾਲੰ ਪ੍ਰਨਾਸੀ ਦਿਆਲੰ ਸਰੂਪੇ

ਨਿਵਾਰੇ। ਭਾਰੀ ਭਜਾਨ ਕੇ ਭੂ ਪਲੀ ਬਿਦ ਨਿਆਵ ਸੀ ਨਿਆਵਤ ਸੀ ਨਜਾਦ ਵਿਚਾਰੇ ਤੇ ਪਹਿ ਤੋ ਕਹਾ ਪਹਿ ਭੂ ਤੰਤ ਕੋ ਨਾ ਗਹੀ ਪਾਏ ਪਧਾਰੇ। ਜੀਤ ਫਿਰੇ ਸਭ ਦੇ ਦਿਸਾਨ ਕੋ ਬਾਜਤ ਢੋਲ ਮਿਰਦੰਗ ਨੰਗਾਰੇ। ਗੁੰਜਤ ਗੁੰਜਤ ਗੂੜ ਗਜਾਨ ਕੇ ਸੁੰਦਰ ਹੀ ਸਤਹੀ ਹੈ ਰਾਜ ਹਜਾਰੇ। ਭੂਤ ਭਵਿੱਖ ਭਵਾਨ ਕੇ ਭੂਤ ਕੌਣ ਗਣੇ ਨਹੀਂ ਜਾਤ ਵਿਚਾਰੇ। ਸ੍ਰੀ ਪਤ ਸ੍ਰੀ ਭਗਵਾਨ ਭਜੇ ਬਿਨਵੰਤ ਕੋ ਅੰਤ ਕੇ ਧਾਮ ਸਿਧਾਰੇ। ਤੀਰਥ ਨਾਨ ਦਇਆ ਦਮਦਾਨ ਸੁਸੰਜਮ ਨੇਮ ਅਨੇਕ ਬਸੇਖੇ ਵੇਦ ਪੁਰਾਣ ਕਿਤੇਵ ਕੁਰਾਨ ਜਮੀਨ ਜਬਾਨ ਸੁਬਾਨ ਕੇ ਪੇਖੇ। ਪੌਣ ਅਹਾਰ ਜਤੀ ਜਦ ਧਾਰ ਸਭੇ ਸੁ ਵਿਚਾਰ ਹਜਾਰ ਕੇ ਦੇਖੇ। ਸ੍ਰੀ ਭਗਵਾਨ ਭਜੇ ਬਿਨ ਭੂਪ ਤੇ ਕ੍ਰਤੀ ਬਿਨੇਕ ਨ ਲੇਖੇ।

ਸੰਘਰੀਏ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮਹੇ ਛਾੜ ਕੋਈ ਅਮਰ ਨਾ ਤਿਹਾਉ ਜੋ ਬਰ ਚਾਹੂੰ ਸੋ ਤੁਮ ਤੇ ਪਾਉ।

ਜਛਣਿਓ ਪਜਾਇਓ ਆਦਿ ਅੰਤ ਏਕੇ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸਹੀ ਕੋ ਮਾਰੀ ਸਕਲ ਪ੍ਰਜਾ ਨੇ ਆਪ ਸਵਾਰੀ ਸਿਵਕਣ ਕੋ ਸਭ ਗੁਣ।

ਆਪ ਸੰਤ ਪਿਆਰ ਹੋ ਅਕਥ ਕੀ ਕਰੇ ਕਹਾਣੀ ਕਰੇ ਕਹਾਣੀ ਅਕਥ ਕਹਿਰੀ ਕਿਤ ਦੁਆਰੇ ਪਾਈਏ ਤਨ ਮਨ ਧਨ ਸਭ ਸਭ ਗੁਰ ਕੋ ਹੁਕਮ ਮਨਹਿ ਪਾਈਏ।

ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਸੰਗਤਾਂ ਨੇ ਅੰਮ੍ਰਿਤ ਵੇਲੇ ਤੋਂ ਗੁਰੂ ਘਰ ਹਾਜ਼ਰੀਆਂ ਭਰ ਕੇ ਨਾਮ ਸਿਮਰਨ ਨਾਲ ਜੁੜਨਾ ਕੀਤਾ, ਉਪਰੰਤ ਸਾਹਿਬਾਂ ਦੇ ਦਰਸ਼ਨ ਦੀਦਾਰ ਕੀਤੇ, ਸੁਖਮਨੀ ਸਾਹਿਬ ਦੇ ਜਾਪ, ਪੰਜ ਬਾਣੀਆਂ ਦੇ ਨਿਤਨੇਮ ਅਤੇ ਸਾਹਿਬਾਂ ਵੱਲੋਂ ਬਖਸ਼ਣ ਮੁੱਖ ਵਾਕ ਸਰਵਣ ਕੀਤੇ ਹਨ। ਸਤਿਗੁਰੂ ਸਾਹਿਬ ਜੀ ਰਹਿਮਤ ਕਾਰਨ ਆਪ ਸੰਗਤਾਂ ਦੀ ਸੇਵਾ ਦਰ ਪ੍ਰਵਾਨ ਕਰਨ ਭੁੱਲ ਚੁੱਕ ਦੀ ਖਿਮਾ ਬਖਸ਼ਣ। ਸੋ ਆਓ ਹੁਣ ਸ੍ਰੀ ਆਸਾ ਜੀ ਦੇ ਵਾਰ ਦੀ ਕੀਰਤਨ ਤੇ ਰਮਤਾ ਹੋ ਰਹੀ ਹੈ। ਆਪ ਸੰਗਤਾਂ ਨੂੰ ਕੀਰਤਨ ਸਰਵਣ ਕਰਵਾ ਰਹੇ ਹਨ ਸਤਿਕਾਰਯੋਗ ਰਾਗੀ ਭਾਈ ਜਸਪਾਲ ਸਿੰਘ ਜੀ, ਸ੍ਰੀ ਪਾਉਂਟਾ ਸਾਹਿਬ ਵਾਲੇ ਅਤੇ ਉਹਨਾਂ ਦਾ ਰਾਗੀ ਜਥਾ। ਸੋ ਨਾਲ ਹੀ ਆਪ ਸੰਗਤਾਂ ਨੂੰ ਬੇਨਤੀ ਹੈ ਜੋ ਇਸ ਵੀਕਐਂਡ 'ਤੇ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ ਉਹਨਾਂ ਮਹਾਂਪੁਰਸ਼ਾਂ ਦਾ ਜਨਮ ਦਿਹਾੜਾ ਮਨਾਉਂਦਿਆਂ ਹੋਇਆਂ ਸੰਗਤਾਂ ਵੱਲੋਂ ਸ੍ਰੀ ਅਖੰਡ ਪਾਤਸ਼ਾਹ ਸਾਹਿਬ ਦੀ ਸੇਵਾ ਹੋ ਰਹੀ ਹੈ, ਸਭ ਸੰਗਤਾਂ ਨੇ ਅੱਜ ਹਾਜ਼ਰੀ ਭਰਨੀ ਜੀ। ਅਤੇ 30 ਅਗਸਤ ਨੂੰ ਜੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਉਹਨਾਂ ਦੇ ਸੰਪੂਰਨਤਾ ਦਿਵਸ ਆ ਰਹੇ ਹਨ, ਇਸੇ ਸੰਬੰਧ ਵਿੱਚ ਜੋ ਗੁਰੂ ਘਰ ਵਿਖੇ ਨਿਸ਼ਾਨ ਸਾਹਿਬ ਦੇ ਚੋਲਾ ਸਾਹਿਬ ਦੀ ਸੇਵਾ ਹੋਣੀ ਹੈ, ਨਾਲ ਨਾਲ ਵਿਸ਼ੇਸ਼ ਸਮਾਗਮ ਅਤੇ ਮਹਾਂਪੁਰਸ਼ਾਂ ਦੀ ਯਾਦ ਮਨਾਈ ਜਾਣੀ ਹੈ। ਸੋ ਆਪ ਸੰਗਤਾਂ ਨੇ ਪਰਿਵਾਰਾਂ ਸਮੇਤ ਹਾਜ਼ਰੀਆਂ ਭਰਨੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਕੁਦਰ ਜਾਤੀ ਜਿਨ ਸਿਰੰਗੀ ਕੁਦਰਤ ਜੀ ਜਹਾਨ ਨੇ ਕਿਹਾ ਕੁਦਰਤੀਆਂ ਮਾਨ ਅਪਮਾਨ ਕੁਦਰਤ ਪਾਉਣ ਪਾਣੀ ਬੈ ਸੁਤੰਤਰ ਕੁਦਰਤ ਧਰਤੀ ਖਾ ਸਭ ਤੇਰੀ ਕੁਦਰਤ

ਜਿਹਾ ਜਾਣੈ ਤਿਹੋ ਵਰਤੈ ਵੇਖੋ ਕੋ ਨਿਰਜਾਸ ਵਸਤੂ ਅੰਦਰ ਬਸਮਾਵੇ ਦੂਜੀ ਹੋਵੇ ਪਾਸ ਸਾਹਿਬ ਸੇਤੀ ਹੁਕਮ ਨਾ ਚੱਲੈ ਕਈ ਬਣੇ ਅਰਦਾਸ ਕੂੜ ਕਮਾਣੇ ਕੂੜੋ ਹੋਵੇ ਨਾਨਕ ਸਿਫਤ ਬਿਗਾ।

ਜਪ ਹਉਮੈ ਖੋਈ। ਨਾਮ ਅਭਿਆਸ ਨਿਤ ਨੇਮ ਬਾਣੀਆਂ ਦੇ ਜਾਪ, ਸੁਖਮਨੀ ਸਾਹਿਬ ਜੀ ਦੇ ਜਾਪ, ਆਪ ਜੀ ਸਰਵਣ ਕਰਕੇ ਗੁਰੂ ਕੀ ਅਪਾਰ ਕਿਰਪਾ ਬਖਸ਼ਿਸ਼ ਪ੍ਰਾਪਤ ਕੀਤੀਆਂ ਨੇ। ਨਿਹਾਲ ਨਿਹਾਲ ਹੋਏ ਹੋ, ਇਹ ਹੀ ਗੁਰੂ ਕੀ ਕਿਰਪਾ ਹੈ। ਕਿਰਪਾ ਕਟਾਖ ਅਵਲੋਕਣ ਕੀਨੋ,

ਅੰਦਰ ਧਿਆਨ ਗਿਆਨ ਸਤਿਗੁਰ ਕੇ ਕਬ ਜਨ ਭਲ ਉਣ ਹੈ ਜੋ ਗਾਵੈ ਭੱਲੇ ਅਮਰਦਾਸ ਗੁਣ ਤੇਰੇ ਭੱਲਿਆਂ ਦੀ ਗੋਦ ਦੇ ਸੱਚੇ ਪਾਤਸ਼ਾਹ ਗੁਰੂ ਅਮਰਦਾਸ ਜੀ ਤੁਹਾਡੀ ਵੱਡੀ ਵਡਿਆਈ ਹੈ ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਣ ਆਵੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਤੁਹਾਡੀ ਉਪਮਾ ਆਪ ਜੀ ਦੀ ਵਡਿਆਈ ਕਿਸੇ ਪ੍ਰਾਣੀ ਦੇ ਸਦਰਸ਼ ਤੁਲਨਾ ਨਹੀਂ ਦਿੱਤੀ ਜਾ ਸਕਦੀ ਕੇਵਲ ਤੋਂ ਕੇਵਲ ਆਪ ਜੀ ਦੀ ਉਪਮਾ ਭੱਟ ਸਾਹਿਬਾਨ ਕਹਿੰਦੇ ਉਹ ਆਪ ਜੀ ਨੂੰ ਹੀ ਬਾਣ ਆਉਂਦੀ ਹੈ ਧੰਨ ਗੁਰੂ ਅਮਰਦਾਸ ਮਹਾਰਾਜ ਤੁਸੀਂ ਕਿਰਪਾ ਕਰਦੇ ਹੋ ਭੱਟ ਸਾਹਿਬਾਨ ਕਹਿੰਦੇ ਜਦੋਂ ਗੁਰੂ ਅਮਰਦਾਸ ਜੀ ਦੇ ਦਰਸ਼ਨ ਦੀਦਾਰ ਕੀਤੇ ਨੇ ਇੰਨਾ ਸੁੱਖ ਮਿਲਿਆ ਹੈ ਇੰਨਾ ਆਨੰਦ ਆਇਆ ਹੈ ਫਿਰ ਆਪ ਮੁਹਾਰੇ ਉਹਨਾਂ ਨੇ ਬੋਲ ਕਹੇ ਨੇ ਗੁਰੂ ਸਾਹਿਬ ਜੀ ਦੀ ਉਸਤਤ ਕਰਦਿਆਂ ਗੁਰੂ ਮੁਖ ਦੇਖ ਗਰੂ ਸੁੱਖ ਪਾਇਓ ਗੁਰੂ ਦਾ ਮੁਖੜਾ ਵੇਖਦਿਆਂ ਵੇਖਦਿਆਂ ਇੰਨਾ ਆਨੰਦ ਆਇਆ ਗਰੂ ਗੱਗਾ

ਗੋਇੰਦਵਾਲ ਸਾਹਿਬ, ਗੋਬਿੰਦਵਾਲ, ਗੋਬਿੰਦਪੁਰੀ ਸਮ, ਗੋਬਿੰਦ ਦੀ ਪੁਰੀ ਵਰਗਾ, ਜਲਣ ਭੱਟ ਹੈ, ਤੀਰ ਕੰਢਾ ਹੈ, ਕਾਹਦਾ ਬੇਪਾਸ, ਬਿਆਸਾ ਦਰਿਆ ਦੇ ਕੰਢੇ ਤੇ ਗੁਰੂ ਅਮਰਦਾਸ, ਤੁਸਾਂ ਨੇ ਸੱਚ ਖੰਡ ਰਚ ਦਿੱਤਾ ਹੈ, ਜਲਣ ਤੀਰ ਬੇਪਾਸ ਬਣਾਇਓ, ਗਯੋ ਦੁੱਖ ਦੂਰ ਵਰਖਣ ਕੋ, ਵਰਖਾਂ ਦੇ ਸਾਲਾਂ ਦੇ ਦੁੱਖ ਜਿਹੜੇ ਚਿੰਬੜੇ ਹੋਏ ਸਨ ਗੁਰੂ ਅਮਰਦਾਸ ਜੀ ਤੁਹਾਡੇ ਦੀਦਾਰ ਕਰਕੇ, ਉਹ ਚਲੇ ਗਏ ਨੇ, ਗਯੋ ਦੁੱਖ ਦੂਰ ਵਰਖਣ ਕੋ, ਸੋ ਗੁਰੂ ਮੁਖ ਦੇਖ ਗਰੂ ਸੁਖ ਪਾਇਓ, ਧੰਨ ਗੁਰੂ ਅਮਰਦਾਸ।

ਸਭ ਮਾਈ ਭਾਈ ਆਖੋ ਪਿਆਰ ਸਾਹਿਬ ਸਤਨਾਮ ਸ਼੍ਰੀ ਵਾਹਿਗੁਰੂ। ਆਰੰਭ ਤੋਂ ਹੀ ਆਪਾਂ ਅਰਥ ਕਰ ਦਿਆਂਗੇ ਆਰੰਭ। ਕਾਚਾ ਕੱਚਾ ਚੀਜ਼, ਕੋਈ ਵੀ ਕੱਚੀ ਵਸਤੂ ਹੈ, ਕੋਈ ਵੀ ਪ੍ਰਾਣੀ ਹੈ, ਉਹ ਕੱਚੀ ਚੀਜ਼ ਲੈਣ ਵਾਸਤੇ ਤਿਆਰ ਨਹੀਂ ਹੈ। ਕਿਧਰੇ ਕੱਚਾ ਫਲ ਹੋਵੇ ਤੇ ਜੀਵ ਦੇਖਦਾ ਹੈ ਫਲ ਕੱਚਾ ਹੈ ਕਿ ਪੱਕਾ ਹੈ, ਕੱਚੇ ਫਲ ਨੂੰ ਛੱਡ ਦੇਵੇਗਾ, ਪੱਕੀ ਵਸਤੂ ਨੂੰ ਪ੍ਰਾਪਤ ਕਰਨ ਦਾ ਯਤਨ ਕਰੇਗਾ। ਕੱਚਾ ਫਲ ਵੀ ਕੌੜਾ ਹੁੰਦਾ ਹੈ, ਮਿਠਾਸ ਨਹੀਂ ਹੁੰਦੀ, ਪੱਕੇ ਫਲ ਵਿੱਚ ਰਸ ਭਰਿਆ ਹੁੰਦਾ। ਕੱਚਾ ਭਾਂਡਾ ਜਿਹੜਾ ਦੋ ਆਨਿਆਂ ਦਾ ਭਾਂਡਾ ਹੋਵੇ, ਕੱਚਾ

ਗੁਰੂ ਕੇ ਸੰਗਤਾਂ ਲੰਗਰ ਵਿੱਚ ਪ੍ਰਸ਼ਾਦਾ ਪਾਣੀ ਤਿਆਰ ਕਰਦੇ ਨੇ, ਅਗਰ ਦਾਲ ਭਾਜਾ ਕੱਚਾ ਹੋਵੇ ਤੇ ਉਹ ਵੀ ਕਹਿੰਦੇ ਵੀ ਗੱਲ ਨਹੀਂ ਬਣੀ, ਅਗਰ ਪ੍ਰਸ਼ਾਦੇ ਮੇਰੀਆਂ ਭੈਣਾਂ ਮਾਵਾਂ ਵੀਰ ਬਣਾਉਂਦੇ ਨੇ ਜੇ ਕਿਧਰੇ ਕੱਚੇ ਰਹਿ ਜਾਣ ਤੇ ਉਹ ਵੀ ਕਹਿੰਦੇ ਵੀ ਇਹ ਜਿਹੜੇ ਨੇ ਕੱਚੇ ਰਹਿ ਗਏ ਨੇ, ਸਵਾਦਲੇ ਨਹੀਂ ਬਣੇ। ਮੁੱਕ ਦੀ ਗੱਲ ਕੀ ਹੈ ਵੀ ਕੱਚੀ ਵਸਤੂ ਲੈਣ ਵਾਸਤੇ ਕੋਈ ਵੀ ਤਿਆਰ ਨਹੀਂ ਹੈ। ਅਨੇਕਾਂ ਹੀ ਪ੍ਰਮਾਣਨ ਜੇ ਸਮਾਂ ਤੇ ਲੰਘਾਉਣਾ ਹੋਵੇ ਤੇ ਲੰਘ ਸਕਦਾ ਹੈ। ਇਸੇ ਤਰ੍ਹਾਂ ਅੱਜ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਹੈ, ਸੰਸਾਰਕ ਦਾ ਧਨ ਜਿਹੜਾ ਹੈ ਇਹ ਕੱਚਾ ਹੈ, ਕਿਉਂਕਿ ਇਹੋ ਧਨ ਕਰਤੇ ਕਾ ਖੇਲ ਹੈ, ਕਦੇ ਆਵੇ ਕਦੇ ਜਾਂ ਇਹ ਤੇ ਉਹਦੀ ਇੱਕ ਖੇਡ ਜੀ ਪਰਮਾਤਮਾ ਦੀ ਰਚੀ ਹੋਈ ਹੈ ਵੀ ਇਹ ਕੱਚਾ ਧਨ ਮੇਰੇ ਵਾਹਿਗੁਰੂ ਜੀ ਨੇ ਖੇਡ ਰਚੀ ਹੈ, ਕਦੇ ਪ੍ਰਾਣੀ ਕੋਲ ਆ ਜਾਂਦਾ ਹੈ, ਕਦੇ ਚਲੇ ਜਾਂਦਾ ਹੈ, ਥਿਰ ਨਹੀਂ ਰਹਿਣ ਵਾਲਾ, ਸਥਿਰ ਨਹੀਂ ਰਹਿਣ ਵਾਲਾ। ਅੱਜ ਆਪਣੇ ਕੋਲ ਹੈ, ਕੱਲ ਨੂੰ ਹੋਰ ਕਿਸੇ ਕੋਲ ਹੋਵੇਗਾ, ਪਰਸੋਂ ਨੂੰ ਹੋਰ ਕਿਸੇ ਕੋਲ ਹੋਵੇਗਾ, ਪਰ ਜਿਹੜਾ ਗੁਰੂ ਦਾ ਨਾਮ ਧਨ ਸੱਚਾ ਹੈ, ਜੁਗੋ ਜੁਗ ਅਟਲ ਹੈ, ਜਦੋਂ ਪ੍ਰਾਣੀ ਕੋਲੋਂ ਨਾਮ ਦਾ ਧਨ ਆ ਜਾਵੇਗਾ, ਪੱਕਾ ਧਨ ਹੈ, ਸੱਚਾ ਜੁਗੋ ਜੁਗ ਅਟਲ ਰਹਿਣ ਵਾਲਾ ਹੈ, ਉਹ ਤੇ ਜਿਸ ਬੰਦੇ ਦੇ ਕੋਲ ਆ ਗਿਆ, ਜਿਸ ਪ੍ਰਾਣੀ ਨੇ ਉਹਦਾ ਅਭਿਆਸ ਕਰ ਲਿਆ, ਉਹਦੇ ਤੇ ਨਾਲ ਹੀ ਜਾਵੇਗਾ ਪਰਲੋਕ ਘਰ ਵਿੱਚ, ਉਹ ਇੱਥੇ ਨਹੀਂ ਰਹੇਗਾ। ਅਗਰ ਉਹ ਧਨ ਜੇ ਕਿਧਰੇ ਬੰਦਾ ਕਵੇ ਵੀ ਸੜ ਜਾਵੇ, ਸੜਦਾ ਵੀ ਨਹੀਂ ਹੈ, ਉਸ ਨਾਮ ਧਨ ਨੂੰ ਕਿਧਰੇ ਚੋਰ ਨਹੀਂ ਜੇ ਲੈ ਕੇ ਜਾਂਦੇ, ਉਸ ਧਨ ਨੂੰ ਕਿਧਰੇ ਪਾਣੀ ਨਹੀਂ ਜੇ ਡੋਬਦਾ। ਕਬੀਰ ਸਾਹਿਬ ਜੀ ਦੇ ਅੰਮ੍ਰਿਤ ਵਾਚਨ ਨੇ ਕਹਿੰਦੇ ਆਗਣ ਨਾ ਦਾਹ, ਸੱਚਾ ਜਿਹੜਾ ਹੈ ਜੁਗੋ ਜੁਗ ਅਟਲ ਹੈ, ਆਗੋ ਨੂੰ ਕਿੱਥੇ ਸਾੜੇਗੀ। ਆਗਣ ਨਾ ਦਾਹ, ਪਾਵਣ ਨਹੀਂ ਮਗਣ, ਆ ਬਾਹਰਲਾ ਧਨ ਹੈ, ਬਾਹਰ ਰੱਖੋ, ਹਵਾ ਦਾ ਬੋਲਾ ਤੇ ਉੱਡ ਕੇ ਉਹ ਗਾਹ ਜਾਣਾ, ਨਾਮ ਦਾ ਧਨ ਥੋੜੀ ਉੱਡਦਾ, ਇਹ ਤੇ ਕੋਲ ਹੀ ਰਹਿੰਦਾ ਹੈ, ਇਹ ਤੇ ਰੋਮ ਰੋਮ ਵਿੱਚ ਵੱਸ ਜਾਂਦਾ ਹੈ।

ਦਾ ਸਲੋਕ ਪੜ੍ਹਦੇ ਹੋ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਕਿਰਪਾਲੂ ਦਾ ਤਾਰ ਜੀ ਦਾ, ਤਾਂ ਮੇਰੇ ਗੁਰਦੇਵ ਜੀ ਕਿਰਪਾ ਕਰਦੇ ਸਲੋਕ ਸਾਥ ਨਾ ਚੱਲ ਬਿਨ ਭਜਣ ਨਾ ਪਹਿਨਾ, ਭਜਣ ਤੋਂ ਬਿਨਾਂ ਤੇਰੇ ਨਾਲ ਨਹੀਂ ਨਿਭਣਾ, ਸਾਥ ਨਾ ਚੱਲ ਬਿਨ ਭਜਣ ਬਿਖਿਆ ਸਗਲੀ ਛਾਰ, ਛੱਛਾ ਛਾਰ ਖਾਖੇ ਰੂਪ ਹੈ, ਸਵਾ ਰੂਪ ਹੈ, ਬਿਖਿਆ ਸਗਲੀ ਛਾਰ ਹਰ ਹਰ ਨਾਮ ਕਮਾਵਣਾ, ਨਾਨਕ ਇਹੋ ਧਨ ਸ੍ਰੇਸ਼ਟ ਧਨ ਹੈ। ਗੁਰਦੇਵ ਜੀ ਕਹਿੰਦੇ ਨੇ ਤੇਰੇ ਨਾਲ ਨਿਭਣ ਵਾਲਾ ਹੈ, ਇਸ ਕਰਕੇ ਅੱਜ ਮੇਰੇ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ, ਕਾਚਾ ਧਨ ਸੰਚਹਿ ਮੂਰਖ ਗਾਵਾਰ। ਇੱਕ ਦਿਨ ਸੁਭਾਵਕ ਗੁਰੂ ਅਮਰਦਾਸ ਮਹਾਰਾਜ ਜੀ ਦੇ ਛੋਟੇ ਫਰਜੰਦ ਬਾਬਾ ਮੋਹਰੀ ਜੀ ਦੇ ਮੰਦਰ ਇੱਕ ਫੁਰਨਾ ਜਿਹਾ ਪੈਦਾ ਹੋਇਆ। ਦੋ ਸਪੁੱਤਰ ਨੇ, ਬਾਬਾ ਮੋਹਨ ਜੀ ਤੇ ਬਾਬਾ ਮੋਹਰੀ ਜੀ ਛੋਟੇ ਸਨ, ਉਹਨਾਂ ਦੇ ਅੰਦਰ ਇੱਕ ਫੁਰਨਾ ਪੈਦਾ ਹੋਇਆ ਵੀ ਪਿਤਾ ਗੁਰੂ ਅਮਰਦਾਸ ਮਹਾਰਾਜ ਕੋਲ ਅਨੇਕਾਂ ਤਰ੍ਹਾਂ ਦੇ ਦੁਸ਼ਾਲੇ ਆਉਂਦੇ ਨੇ, ਸਾਰੀ ਵੰਡ ਦਿੰਦੇ ਨੇ, ਅਨੇਕਾਂ ਤਰ੍ਹਾਂ ਦੇ ਛਿੱਲੜ ਆਉਂਦੇ ਨੇ, ਮਾਇਆ ਆਉਂਦੀ ਹੈ, ਸਭ ਸਤਿਗੁਰੂ ਮਹਾਰਾਜ ਦਈ ਜਾਂਦੇ ਨੇ, ਕੋਲ ਕੁਝ ਨਹੀਂ ਰੱਖਦੇ, ਕੁਝ ਨਾ ਕੁਝ ਇਕੱਠਾ ਤਾਂ ਕਰ ਲੈਣਾ ਚਾਹੀਦਾ ਹੈ ਨਾ। ਗੁਰੂ ਅਮਰਦਾਸ ਕਿਰਪਾਲੂ ਦਾ ਤਾਰ ਜੀ ਨੇ ਆਪਣੇ ਸਪੁੱਤਰ ਫਰਜੰਦ ਬਾਬਾ ਮੋਹਨ ਜੀ ਦੇ ਫੁਰਨੇ ਨੂੰ ਜਾਣਿਆ ਸਮਝਿਆ ਤੇ ਸਾਰਾ ਦਿਨ ਸੰਗਤਾਂ ਦੀ ਆਵਾਜਾਈ ਰਹੀ, ਮੇਰੇ ਗੁਰਦੇਵਾਂ ਦੇ ਚਰਨਾਂ ਤੇ ਸੰਗਤਾਂ ਆ ਕੇ ਮੱਥੇ ਟੇਕਦੀਆਂ ਨੇ ਬੇਅੰਤ ਭੇਟਾਵਾਂ। ਜਿਵੇਂ ਅੱਜ ਵੀ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਅੰਦਰ ਪਹੁੰਚਦੇ ਹੋ, ਗੋਲਕ ਵਿੱਚ ਆਪੋ ਆਪਣੀ ਸ਼ਰਧਾ ਮੁਤਾਬਕ ਕੋਈ ਕੋਈ ਪਾ ਰਿਹਾ, ਕੁਝ ਕੁਝ ਪਾ ਰਿਹਾ, ਕੋਈ ਹੋਰ ਵਸਤੂਆਂ ਲੈ ਕੇ ਆ ਰਿਹਾ, ਉਹੀ ਸਰੂਪ ਗੁਰੂ ਅਮਰਦਾਸ ਸਨ। ਜਿਸ ਵੇਲੇ ਢੇਰ ਲੱਗ ਗਿਆ ਮਾਇਆ ਦਾ ਛਿਲੜਾਂ ਦਾ, ਤਾਂ ਗੁਰਦੇਵ ਮਹਾਰਾਜ ਬਾਬਾ ਮੋਹਰੀ ਜੀ ਨੂੰ ਕਹਿਣ ਲੱਗੇ ਵੀ ਪੰਡ ਬੰਨ ਲਾ, ਪਾਂਡੇ ਦੀ ਪੰਡ ਸਮਝਦੇ ਹੋ, ਕੱਪੜਾ ਲੈ ਕੇ ਇਕੱਠਾ ਕਰ ਲੈ, ਇੱਕ ਥਾਂ ਤੇ ਇਕੱਠਾ ਕਰ ਲਾ। ਤਾਂ ਸਾਹਿਬ ਕਹਿਣ ਲੱਗੇ ਸਾਰਾ ਇਹਨੂੰ ਗਿਣ ਕੇ ਨਾ ਸ਼ਾਮ ਤੱਕ ਸਾਨੂੰ ਦੱਸਣਾ ਹੀ, ਗਿਣ ਕੇ ਸਾਨੂੰ ਸ਼ਾਮ ਤੱਕ ਇਹਦਾ ਹਿਸਾਬ ਕਿਤਾਬ ਦੇਣਾ ਹੀ। ਬਾਬਾ ਮੋਹਰੀ ਜੀ ਬੜੇ ਪ੍ਰਸੰਨ ਹੋਏ, ਸਾਰੇ ਦਾ ਸਾਰਾ ਉਹ ਇਕੱਠਾ ਕਰ ਲਿਆ ਇੱਕ ਜਗ੍ਹਾ ਤੇ, ਤੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਉਹਨਾਂ ਨੂੰ ਗਿਣਦੇ ਗਏ। ਉਹਦੇ ਵਿੱਚੋਂ ਕਾਲੋ ਨਿਕਲਦੀ ਗਈ, ਗਿਣਦਿਆਂ ਹੱਥਾਂ ਨੂੰ ਵੀ ਕਾਲਖ ਲੱਗ ਗਈ, ਗਿਣਦਿਆਂ ਜਿਹੜੇ ਬਾਬਾ ਮੋਹਰੀ ਜੀ ਨੇ ਵਸਤਰ ਪਾਏ ਸਨ ਉਹਨਾਂ ਛਲੜਾਂ ਵਿੱਚੋਂ, ਉਹਨਾਂ ਦਮੜਿਆਂ ਦੇ ਵਿੱਚੋਂ ਚਿੱਟੇ ਵਸਤਰਾਂ ਨੂੰ ਵੀ ਸੁਭਾਵਕ ਕਾਲਖ ਲੱਗ ਗਈ। ਤੇ ਜਿਸ ਵੇਲੇ ਪਿਤਾ ਜੀ ਦੀ ਹਜ਼ੂਰੀ ਅੰਦਰ ਸ਼ਾਮਾਂ ਨੂੰ ਆਏ, ਅਜੇ ਕਹਿਣ ਹੀ ਲੱਗੇ ਸਨ ਤਾਂ ਗੁਰੂ ਅਮਰਦਾਸ ਮਹਾਰਾਜ ਕਹਿਣ ਲੱਗੇ, ਮੋਹਰੀ ਜੀ ਆ ਹੱਥਾਂ ਨੂੰ ਕੀ ਲੱਗਾ ਜੇ, ਆ ਕੱਪੜਿਆਂ ਨੂੰ ਕੀ ਲੱਗਾ ਹੋਇਆ। ਪਿਤਾ ਜੀ, ਗੁਰਦੇਵ ਪਿਤਾ ਜੀ, ਉਹ ਅੱਜ ਸਵੇਰ ਤੋਂ ਲੈ ਕੇ ਸ਼ਾਮ ਤੱਕ ਤੁਹਾਡੇ ਹੁਕਮ ਮੁਤਾਬਕ ਛਿੱਲੜੀ ਗਿਣਦਾ ਰਿਹਾ, ਇਹ ਗਿਣਦਾ ਹੀ ਰਿਹਾ, ਤੇ ਪਾਤਸ਼ਾਹ ਪਿਤਾ ਜੀ ਇਹਦੇ ਵਿੱਚੋਂ ਕਾਲਖ ਲੈ ਕੇ ਮੇਰੇ ਹੱਥਾਂ ਨੂੰ ਵੀ ਲੱਗ ਗਈ ਜੇ, ਇਹਦੇ ਵਿੱਚੋਂ ਕਾਲਖ ਲੈ ਕੇ ਮੇਰੇ ਕੱਪੜੇ ਵਸਤਰਾਂ ਨੂੰ ਵੀ ਲੱਗ ਗਈ ਜੇ। ਤਾਂ ਗੁਰੂ ਅਮਰਦਾਸ ਮਹਾਰਾਜ ਕਿਰਪਾਲੂ ਜੀ ਖੇਡ ਖੜਾ ਕੇ ਹੱਸ ਪਏ, ਪ੍ਰਸੰਨ ਹੋ ਗਏ, ਕਹਿਣ ਲੱਗੇ ਮੋਹਰੀ ਦੇਖਿਆ ਹੀ ਇਹਦਾ ਕੌਤਕ, ਪਿਤਾ ਜੀ ਸਮਝ ਤੋਂ ਬਾਹਰ ਹੈ। ਸਾਹਿਬ ਕਹਿਣ ਲੱਗੇ ਦੇਖ ਇਹ ਹੱਥਾਂ ਨੂੰ ਕੱਪੜਿਆਂ ਨੂੰ ਲੱਗ ਗਈ ਹੈ, ਬਾਹਰਲੇ ਸਰੀਰ ਦੇ ਅੰਗ ਨੇ, ਅੰਗ ਇਹਨਾਂ ਨੂੰ ਕਾਲਾ ਕਰ ਦਿੱਤਾ, ਜਿਹਦੇ ਸਰੀਰ ਰੂਪੀ ਕੱਪੜੇ ਨੂੰ, ਮਨ ਰੂਪੀ ਕੱਪੜੇ ਨੂੰ, ਹਿਰਦੇ ਰੂਪੀ ਕੱਪੜੇ ਨੂੰ ਲੱਗ ਜਾਵੇਗੀ ਤੇ ਉਹਦੀ ਵੀ ਮੱਤ ਤੇ ਪੜਦਾ ਪੈ ਜਾਂਦਾ ਈ, ਇਹਦੇ ਵਿੱਚ ਰਹਿੰਦਿਆਂ ਅੰਦਰ ਲੇਪ ਹੋਣਾ ਚਾਹੀਦਾ। ਤਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਆਉਣ ਜਾਣ ਵਾਲਾ ਇਸ ਖੇਡਾਂ ਦੇ ਵਿੱਚ ਨਹੀਂ ਪੈਣਾ। ਇਹੋ ਹੀ ਗੱਲ ਤਾਂ ਗੁਰੂ ਖਾਲਸਾ ਜੀ ਗੁਰੂ ਨਾਨਕ ਮਹਾਰਾਜ ਕਿਰਪਾਲੂ ਦਾ ਤਾਰ ਜੀ ਜਿਸ ਵੇਲੇ ਕਾਰੂ ਦੇ ਕੋਲ ਜਾਂਦੇ ਜੇ, ਕਾਰੂ ਦੇ ਕੋਲ ਜੁਗਤੀ ਹੈ ਨਾ, ਜੁਗਤੀ ਦੇ ਨਾਲ ਸਾਹਿਬਾਂ ਨੇ ਉਪਦੇਸ਼ ਦਿੱਤਾ, ਠੀਕਰੇ ਇਕੱਠੇ ਕੀਤੇ ਸੀ, ਗੱਲ ਲੰਮੀ ਨਾ ਕਰਾਂ, ਕਾਹਦੇ ਵਾਸਤੇ ਪਰਲੋਕ ਲੈ ਕੇ ਜਾਵਾਂਗੇ, ਕੋਲ ਆਇਆ ਹੈ। ਸਾਹਿਬ ਜੀ ਕਹਿਣ ਲੱਗੇ ਬੜਾ ਧਨ ਜੋੜਿਆ, ਹਾਂਜੀ ਹੁਣ ਮੈਨੂੰ ਇੱਥੋਂ ਤੱਕ ਪਤਾ ਲੱਗ ਗਿਆ ਵੀ ਮੈਂ ਕਬਰਾਂ ਵੀ ਪਟਾ ਲਈਆਂ ਨੇ, ਕਿਸੇ ਕੋਲ ਨਹੀਂ ਰਿਹਾ। ਕਬਰਾਂ ਪਟਾਉਣ ਦੀ ਕਹਾਣੀ ਕੀ ਸੀ, ਜਿਸ ਵੇਲੇ ਕਾਰੂ ਨੇ ਸਾਰਾ ਧਨ ਇਕੱਠਾ ਕਰ ਲਿਆ ਨਾ, ਪਤਾ ਲੱਗਾ ਵੀ ਰਹਿ ਨਹੀਂ ਗਿਆ। ਕਹਿਣ ਲੱਗਾ ਕਿਸੇ ਕੋਲ ਹੈ, ਕਹਿੰਦੇ ਲੱਗਦਾ ਨਹੀਂ ਹੈ। ਉਹਨੇ ਇੱਕ ਵਿਉਂਤ ਸੋਚੀ ਵੀ ਕਬਰਾਂ ਕਿਵੇਂ ਧਨ ਪੁੱਟਿਆ ਜਾਵੇ, ਕਬਰਾਂ ਦੀ ਕਹਾਣੀ ਕੀ ਹੈ। ਉਸ ਵੇਲੇ ਆਪਣੀ ਨੌਜਵਾਨ ਧੀ ਨੂੰ ਬਾਜ਼ਾਰ ਵਿੱਚ ਖੜੀ ਕਰ ਦਿੱਤਾ ਤੇ ਡੋਂਡੀ ਪਟਵਾ ਦਿੱਤੀ, ਡੱਗੇ ਤੇ ਢੋਲ ਲਾ ਕੇ ਵੀ ਜਿਹੜਾ ਇੱਕ ਦਮੜਾ ਇੱਕ ਰੁਪਈਆ ਮੈਨੂੰ ਛਿੱਲੜ ਦੇ ਜਾਵੇਗਾ ਤੇ ਮੇਰੀ ਧੀ ਦਾ ਰਿਸ਼ਤਾ ਉਹਨੂੰ ਕਬੂਲ ਹੋ ਜਾਵੇਗਾ। ਨੌਜਵਾਨ ਸੁੰਦਰ

ਹੈ। ਇੱਕ ਜੁਗਤੀ ਸੀ ਉਹਦੇ ਕੋਲ, ਜਿਸ ਵੇਲੇ ਢੋਲ ਤੇ ਡੱਗੇ ਤੇ ਆਵਾਜ਼ ਚੱਲ ਰਹੀ ਹੈ, ਇੱਕ ਨੌਜਵਾਨ ਬੱਚੇ ਨੇ ਸੁਣਿਆ, ਵੀਹਾਂ ਬਾਈਆਂ ਤੇਈਆਂ ਸਾਲਾਂ ਦੇ ਨੇ, ਮਾਂ ਨੂੰ ਜਾ ਕੇ ਕਹਿੰਦਾ, ਮਾਂ ਰੁਪਈਆ ਚਾਹੀਦਾ, ਰੁਪਈਆ ਦਮੜਾ ਚਾਹੀਦਾ ਹੈ। ਕਾਹਦੇ ਵਾਸਤੇ ਪੁੱਤ? ਕਾਰੂ ਨੇ ਤੇ ਕਿਸੇ ਕੋਲ ਛਿੱਲਣ ਛੱਡਿਆ ਹੀ ਨਹੀਂ ਹੈ, ਕਹਿਣ ਲੱਗਾ ਜਿਵੇਂ ਕਿਵੇਂ ਹੈ ਮੈਨੂੰ ਚਾਹੀਦਾ ਹੈ। ਬਥੇਰਾ ਸਮਝਾਇਆ ਵੀ ਉਹਨੇ ਸਾਰਾ ਕੁਝ ਇਕੱਠਾ ਕਰ ਲਿਆ ਹੈ ਨਹੀਂ ਹੈ। ਕਹਿਣ ਲੱਗਾ ਮਾਂ ਮੈਂ ਬਾਦਸ਼ਾਹ ਦੀ ਧੀ ਨਾਲ ਵਿਵਾਹ ਕਰਾਉਣਾ ਹੈ, ਉਹਦੀ ਸ਼ਰਤ ਹੈ ਵੀ ਜਿਹੜਾ ਇੱਕ ਦਮੜਾ ਦੇਵੇਗਾ ਨਾ ਉਹਦੇ ਨਾਲ ਮੈਂ ਬੱਚੀ ਨੂੰ ਤੋਰ ਦਿਆਂਗਾ। ਮਾਂ ਕਹਿਣ ਲੱਗੀ ਉਹਨੇ ਤੋਰਨਾ ਨੀ, ਇੱਕ ਉਹਦੀ ਕੋਈ ਗੱਲ ਕਪਟ ਵਾਲੀ ਹੈ। ਕਹਿਣ ਲੱਗਾ ਮਾਂ ਮੈਨੂੰ ਦਮੜਾ ਚਾਹੀਦਾ ਹੈ, ਜੇ ਤੂੰ ਨਹੀਂ ਦੇਵੇਂਗੀ ਤੇ ਮੈਂ ਮਰ ਜਾਵਾਂਗਾ, ਵੱਡਾ ਡਰਾਵਾ ਬੱਚਿਆਂ ਕੋਲ ਹੁੰਦਾ ਹੈ, ਮੈਂ ਚਲਾ ਜਾਵਾਂਗਾ। ਮਾਂ ਵਿਚਾਰੀ ਨੇ ਜਿਵੇਂ ਕਿਵੇਂ ਉਹਨੂੰ ਕਹਿਣ ਲੱਗੀ, ਪੁੱਤਰਾ ਜੇ ਤੂੰ ਖਿਹੜੇ ਪੈ ਗਿਆ ਨਾ, ਮੈਨੂੰ ਯਾਦ ਹੈ ਜਦੋਂ ਤੇਰੇ ਪਿਤਾ ਦੀ ਮੌਤ ਹੋਈ ਸੀ ਨਾ, ਤੇ ਜਿੱਥੇ ਉਹਨੂੰ ਦਫ਼ਨ ਕੀਤਾ ਸੀ ਧਰਤੀ ਦੇ ਵਿੱਚ, ਤੇ ਦਫ਼ਨ ਕਰਨ ਲੱਗਿਆਂ ਪੁੱਤਰਾ ਉਹਦੇ ਮੂੰਹ ਦੇ ਵਿੱਚ ਇੱਕ ਛਿੱਲੜ ਪਾਇਆ ਸੀ, ਮੈਂ ਦਮੜਾ ਰੁਪਈਆ ਉਹ ਫਲਾਨੀ ਜਗ੍ਹਾ ਤੇ ਉਹਨੂੰ ਨੱਪਿਆ ਸੀ, ਜਾ ਕੇ ਕਬਰ ਪੁੱਟ ਲਾ। ਜਦੋਂ ਜਾ ਕੇ ਉਹਨੇ ਉੱਥੇ ਜਗ੍ਹਾ ਪੁੱਟੀ, ਧਰਤੀ ਨੂੰ ਖੋਦਿਆ, ਮਿੱਟੀ ਨੂੰ ਸੱਜੇ ਖੱਬੇ ਕੀਤਾ ਤੇ ਲੱਭਦਿਆਂ ਲੱਭਦਿਆਂ ਉਹਨੂੰ ਰੁਪਈਆ ਲੱਭ ਗਿਆ। ਜਦੋਂ ਲੱਭ ਗਿਆ ਤੇ ਜਾ ਕੇ ਕਾਰੂ ਨੂੰ ਕਹਿਣ ਲੱਗਾ, ਸਿਪਾਹੀ ਨੂੰ, ਆਹ ਲਓ ਰੁਪਈਆ। ਉਹਨਾਂ ਨੇ ਪਕੜ ਲਿਆ, ਕਹਿਣ ਲੱਗੇ ਲਿਆ ਕਿੱਥੋਂ ਹੀ ਇਹ ਦੱਸ ਕਿੱਥੋਂ ਆਇਆ? ਕਹਿਣ ਲੱਗਾ ਬਸ ਆਹ ਕਬਰ ਪੁੱਟੀ ਹੈ ਤੇ ਉੱਥੋਂ ਮਿਲਿਆ। ਫਿਰ ਉਹਨੇ ਕਬਰਾਂ ਪੁਟਾਈਆਂ ਸੀ ਤੇ ਗੁਰੂ ਨਾਨਕ ਮਹਾਰਾਜ ਜਦੋਂ ਗਏ ਨੇ। ਕਹਿਣ ਲੱਗੇ ਕਾਰੂ ਸੁਣ, ਦਮੜਾ ਤਿਸੀਕਾ ਨਸੀਹਤ ਨਾਮਾ, ਦਮੜਾ ਤਿਸੀਕਾ ਜੋ ਖਰਚੇ ਆ ਰਖਾਏ। ਦਮੜਾ ਤੇ ਉਸੇ ਦਾ ਹੀ ਆ ਨਾ ਜਿਹਨੇ ਆਨੰਦ ਮਾਣ ਲਿਆ, ਬਾਕੀ ਤੇ ਪਿਆ ਹੀ ਰਹਿਣਾ ਹੈ। ਦਮੜਾ ਤਿਸੀਕਾ ਜੋ ਖਰਚੇ ਆ ਰਖਾਏ।

ਵਾਹੀ ਪਿਸਤ ਜਾਏ, ਨਾ ਕੀਚੈ ਤਵੱਜਿਆ, ਨਾ ਕੀਚੈ ਗੁਮਹਾਨ, ਨਾ ਰਹਿਸੀ ਏ ਦੁਨੀਆ, ਨਾ ਰਹਿਸੀ ਦੀਵਾਨ, ਦੁਨੀਆਂ ਪਰ ਕੀਆ ਜ਼ੋਰ, ਆਈ ਗੁਰੂ ਨਾਨਕ ਨੇ ਤੀਰ ਮਾਰੇ ਨੇ, ਦੁਨੀਆਂ ਪਰ ਕੀਆ ਜ਼ੋਰ, ਦਮੜਾ ਕਮਾਇਆ, ਖਾਇਆ ਹੰਡਾਇਆ, ਅਜਾਈ ਗਵਾਇਆ, ਮੇਰਾ ਬਾਬਾ ਬਾਬਰ ਨੂੰ ਜਾਬਰ ਕਹਿਣ ਵਾਲਾ ਕਹਿਣ ਲੱਗਾ ਲਾਣਤ ਹੂ ਤੈਂਕੂ, ਇਹ ਬੋਲ ਕੋਈ ਕਹੇਗਾ, ਤੈਨੂੰ ਲਾਣਤ ਹੈ, ਤੈਨੂੰ ਤ੍ਰਿਗਕਾਰ ਹੈ, ਲਾਣਤ ਹੈ ਤੈਂਕੂ ਤੈਨੂੰ, ਅਰ ਤੈਡੀ ਕਮਾਈ ਜਾਂ ਤੇਰੀ ਕੀਤੀ ਕਮਾਈ ਨੂੰ ਵੀ ਲਾਣਤੀ, ਕਿਉਂ ਦਗਾਬਾਜੀ ਕਰ ਕਰ ਦੁਨੀਆਂ ਲੂਟ ਖਾਈ, ਦਗੇ ਕਰ ਕਰਕੇ ਦੁਨੀਆਂ ਨੂੰ ਲੁੱਟ ਲੁੱਟ ਕੇ ਖਾਧਾਈ, ਕਾਚਾ ਧਨ ਸੰਚੈ ਮੂਰਖ ਗਾਵਾਰ, ਦਗਾ ਕਰ ਕਰ ਦੁਨੀਆਂ ਲੂਟ ਖਾਈ। ਸਾਹਿਬ ਕਹਿਣ ਲੱਗੇ ਨੇ ਸੀਅਤ ਨਾਮੇ ਵਿੱਚ, ਦੁਨੀਆਂ ਲੁੱਟ ਲੁੱਟ ਕੇ ਖਾ ਲਈਓ, ਗਫਲਤ ਕਰੋਗੇ, ਗੁਨਾਹ ਕਰੇਗਾ ਐਸੇ ਤਾਂ ਚੇਤਾ ਰੱਖੀਓ ਕਰੋ, ਖਾਵੋਗੇ ਮਾਰ, ਪਰ ਲੋਕ ਘਰ ਵਿੱਚ ਮਾਰ ਪਵੇਗੀ। ਤੇਰੇ ਧੀਆਂ ਪੁੱਤਰ ਨੇ ਨਾ ਉਹਨਾਂ ਵਾਸਤੇ ਕਮਾਰਿਆ ਹੈ, ਗਫਲਤ ਕਰੋਗੇ ਤੋ ਖਾਵੋਗੇ ਮਾਰ, ਬੇਟੀ ਬਹੁ ਬੇਟਾ ਕੋ ਲਿਓਗੇ ਨਾ ਸਾਰ, ਚਾਲੀ ਗੰਜ ਜੋੜੇ ਨਾ ਰੱਖਿਓ ਇਮਾਨ, ਦੇਖੋ ਰੇ ਕਾਰੂ ਜੋ ਹੋਤੇ ਪਰੇਸ਼ਾਨ। ਅੱਜ ਮੇਰੇ ਗਰੀਬ ਬਨਵਾਸ ਸੱਚੇ ਪਾਤਸ਼ਾਹ ਆਖੋ ਗੱਜ ਕੇ ਗੁਰੂ ਅਮਰਦਾਸ ਜੀ, ਧੰਨ ਗੁਰੂ ਅਮਰਦਾਸ ਜੀ, ਫਿਰ ਬੋਲੋ ਭਲਾ ਹੋ ਜੇ, ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ। ਸਾਹਿਬ ਸਾਨੂੰ ਸੋਝੀ ਦੇ ਦਿਓ, ਅਸੀਂ ਉਹਨਾਂ ਵਿੱਚੋਂ ਹੀ ਮੌਜੂਦ ਜੇ, ਕਾਚਾ ਧਨ ਸੰਚੈ ਮੂਰਖ ਗਾਵਾਰ, ਮਨਮੁਖ ਭੂਲੇ ਅੰਧ ਗਾਵਾਰ, ਮਨ ਦੇ ਮਗਰ ਤੁਰਨ ਵਾਲੇ ਬੰਦੇ ਭੁੱਲ ਗਏ ਨੇ, ਅੰਧ ਗਾਵਾਰ, ਅੰਧ ਮੂਰਖ, ਅੰਧ ਕੁਰ ਗਾਵਾਰ, ਗਾਵਾਰ ਪਾਤਸ਼ਾਹ ਜੀ ਕਹਿੰਦੇ ਮੂਰਖ ਨੇ, ਬੇਕਾਰ ਨੇ।

ਵੀ ਵਿਖਿਆ ਦੇ ਧਨ ਜਿਹੜਾ ਮਾਇਆ ਪਦਾਰਥ ਹੈ ਜਾਂ ਵਿਸ਼ੇ ਵਕਾਰ ਨੇ ਧਨ ਇਕੱਠਾ ਕੀਤਾ ਹੈ, ਇਹ ਦੁੱਖ ਰੂਪ ਹੈ। ਦੁੱਖ ਸਾਹਿਬ ਜੀ ਕਹਿੰਦੇ ਨਾ ਸਾਥ ਜਾਏ ਨਾ ਪ੍ਰਾਪਤ ਹੋਏ, ਨਾ ਇਹ ਪ੍ਰਾਪਤ ਹੁੰਦਾ ਨਾ ਬੰਦੇ ਦੇ ਕੋਲ ਹੀ ਜਾਂਦਾ। ਤੁਸਾਂ ਨੇ ਬੜੇ ਵਾਰੇ ਬੋਲ ਸੁਣੇ ਨੇ,

ਕਸ਼ ਮਿਲਿਓ ਲਈ ਲੰਗੋਟੀ ਤੋਰ। ਇੱਕ ਲੰਮੀ ਜੀ ਗੁਥਲੀ ਜੀ ਸੀ ਲੈਂਦੇ ਜੀ ਹੈ ਲੰਮੀ ਜੀ, ਉਹਦੇ ਵਿੱਚ ਜਿੱਦਾਂ ਭਾਣ ਪਾਈਦਾ ਹੈ ਨਾ, ਜਿਹੜੀਆਂ ਮੋਹਰਾਂ ਹੁੰਦੀਆਂ ਨੇ ਉਹ ਪਾਈ ਜਾਂਦੇ ਸਨ ਤੇ ਜਿਸ ਵੇਲੇ ਉਹ ਇਕੱਠਾ ਜਿਹਾ ਹੋ ਜਾਂਦਾ ਸੀ ਨਾ ਲੰਬਾ ਸਾਰਾ ਕੱਪੜਾ, ਉਹਨੂੰ ਫਿਰ ਲੱਕ ਨਾਲ ਬੰਨਿਆ ਜਾਂਦਾ ਸੀ। ਉਹ ਲੰਗੋਟੀ ਸਾਰਿਆਂ ਤੋਂ ਸਾਂਭ ਕੇ ਰੱਖੀ ਹੋਈ ਹੈ ਵੀ ਇਹ ਕਿਧਰੇ ਜਾਣੀ ਨਹੀਂ ਹੈ। ਸਾਹਿਬ ਜੀ ਕਹਿੰਦੇ ਉਹ ਪਹਿਲਾਂ ਇਕੱਠਿਆ ਤੇਰਾ ਕੀਤਾ ਹੋਇਆ ਲੈ ਲੈਣੀ ਉਹ। ਇਸ ਕਰਕੇ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਨਾ ਸਾਥ ਜਾਏ, ਰਾਤ ਇੱਕ ਪ੍ਰਮਾਣ ਦਿੱਤਾ ਸੀ ਤੁਹਾਨੂੰ ਯਾਦ ਆ ਜਾਣਾ, ਕਰ ਕਰ ਨਰਥ ਬਿਹਾਜੀ ਸੰਪਾ ਸੋਇਨਾ ਰੂਪਾ ਦਮਾ ਪਹਾੜੀ ਕੋ ਉਹ ਪਹਾੜਾ ਮਿਲਿਆ ਹੋਰ ਸਗਲ ਭਇਓ ਬੇਰਾਨਾ। ਹੋਰ ਤੇ ਸਾਰਾ ਬਗਾਨਾ ਹੀ ਹੋ ਗਿਆ, ਪਹਾੜੇ ਵਾਲੀ ਗੱਲ ਬਣ ਗਈ ਹੈ। ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਤੀਰ ਸੇਰ ਕਾ ਦਿਹਾੜੀ ਬੇਮਾਣ ਅਵਰ ਵਸਤ ਤੋਂ ਚਪਾਹੇ ਅਮਾਣ। ਮੈਂ ਰਾਤੀ ਇਹ ਵੀ ਪ੍ਰਮਾਣ ਦਿੱਤਾ ਸੀ, ਤੀਨ ਸੇਰ ਕਾ ਦਿਹਾੜੀ ਮਹਿਮਾਨ ਇਹ ਦਿਹਾੜੀਦਾਰ ਹੈ, ਤਿੰਨ ਸਿਰ ਖਾ ਲੈਣਾ ਸਵੇਰੇ ਸਵਾਮੀ ਖਾ ਕੇ, ਚੱਲ ਮੇਰੇ ਭਾਈ ਬਾਕੀ ਜੋ ਤੇਰੇ ਕੋਲ ਪਿਆ ਉਹ ਤੇ ਅਮਾਨਤ ਰੱਖੀ ਬੈਠਾ, ਉਹ ਤੇਰੀ ਥੋੜੀ ਹੈ, ਉਹ ਤੂੰ ਅਮਾਨਤ ਸਾਂਭੀ ਬੈਠਾ। ਜਿਵੇਂ ਤੁਸੀਂ ਕਹਿੰਦੇ ਆ ਲੈ ਮੇਰੀ ਵਸਤੂ ਸਾਂਭ ਕੇ ਰੱਖ ਲਾ ਮੈਂ ਕੱਲ ਨੂੰ ਲੈ ਲਾਂਗਾ, ਉਹ ਤੇ ਸਾਂਭਣ ਦਾ ਹੀ ਕੰਮ ਹੈ ਹੋਰ ਕੁਝ ਨਹੀਂ ਹੈ, ਮਹਿਮਾਨ ਤੂੰ ਪ੍ਰਾਹੁਣਾ ਬੈਠਾ ਹੋਇਆ ਹੈ। ਸਾਹਿਬ ਕਿਰਪਾਲੂ ਜੀ ਕਿਰਪਾ ਕਰਦੇ ਨੇ ਨਾ ਸਾਥ ਜਾਏ ਨਾ ਪ੍ਰਾਪਤ ਹੋਏ ਗਰੀਬ ਨਿਵਾਜ। ਇਸ ਬਾਰੇ ਤਾਂ ਪਤਾ ਲੱਗ ਗਿਆ, ਸਾਡੀ ਇੱਕ ਬੇਨਤੀ ਹੈ ਵੀ ਅੱਜ ਤੁਸੀਂ ਸੱਚਾ ਧਨ ਵੀ ਕਿਹਾ ਹੈ ਤੇ ਸੱਚਾ ਧਨ ਪਾਤਸ਼ਾਹ ਤੁਸੀਂ ਕਹਿੰਦੇ ਹੋ ਵੀ ਨਾਲ ਜਾਣ ਵਾਲਾ ਹੈ, ਇਹਦੀ ਪ੍ਰਾਪਤੀ ਕਿਵੇਂ ਹੁੰਦੀ ਹੈ, ਗਰੀਬ ਨਿਵਾਜ ਇਹ ਵੀ ਕਿਰਪਾ ਕਰਕੇ ਦੱਸੋ। ਤਾਂ ਕਿਰਪਾਲੂ ਜੀ ਨੇ ਕਿਰਪਾ ਕੀਤੀ, ਸਾਚਾ ਧਨ ਗੁਰਮਤੀ ਪਾਏ, ਸਾਚਾ ਧਨ ਗੁਰ ਗੁਰ ਗੁਰੂ ਦੀ ਮੱਤ ਦੁਆਰੇ ਗੁਰੂ ਕੋਲ ਆ ਕੇ ਗੁਰੂ ਦੀ ਸਿੱਖਿਆ ਲੈ ਕਰਕੇ ਮੱਤ ਵਿੱਚ ਰਤਨ ਜਵਾਹਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੀ, ਸੁਣ ਲਈ ਹੈ ਸਿੱਖਿਆ, ਉਹਨੂੰ ਮੰਨ ਲਿਆ ਹੈ ਤੇ ਉਸ ਦੁਆਰੇ ਸਿੱਖਿਆ ਦੁਆਰੇ ਸਾਚਾ ਧਨ ਸੱਚਾ ਧਨ ਪ੍ਰਾਪਤ ਹੋ ਜਾਂਦਾ। ਫਿਰ ਸਾਹਿਬਾਂ ਨੇ ਬਚਨ ਕੀਤੇ, ਕਾਚਾ ਧਨ ਫੁਨ ਆਵੈ ਜਾਏ, ਕੱਚਾ ਧਨ ਤੇ ਆਉਣ ਜਾਣ ਵਾਲਾ ਹੈ। ਕੱਚੀ ਖੇਤੀ ਜਿਹੜੀ ਹੈ ਨਾ, ਕਣਕ ਬੀਜਦੇ ਨੇ ਉਹਨੂੰ ਸਿੱਟੇ ਲੱਗਦੇ ਨੇ, ਉਹ ਦੋਧੇ ਹੁੰਦੇ ਕੱਚੇ ਹੁੰਦੇ ਨੇ। ਅਗਰ ਜੇ ਉਸ ਵੇਲੇ ਉਹਨਾਂ ਨੂੰ ਕਵੇ ਕੋਈ ਵੀ ਮੈਂ ਮਸ਼ੀਨ ਵਿੱਚੋਂ ਇਹਨਾਂ ਨੂੰ ਗਾਹ ਲਵਾਂ ਜਾਂ ਇਹਨਾਂ ਨੂੰ ਕੰਪੈਨ ਵੱਢ ਕੇ ਦਾਣੇ ਕੱਢਦੇ ਤੇ ਕੱਚੇ ਚੋਂ ਕੁਝ ਨਹੀਂ ਨਿਕਲਣਾ। ਸਾਹਿਬ ਜੀ ਦੇ ਨੇਕਾਂ ਹੀ ਪ੍ਰਮਾਣ ਆ ਜਾਣੇ ਨੇ ਆਪਾਂ ਨੂੰ। ਸਾਹਿਬ ਕਹਿੰਦੇ ਕਾਚਾ ਧਨ ਫੁੰਨ ਦੁਬਾਰਾ ਆਉਣ ਤੇ ਜਾਣ ਵਾਲਾ, ਜਾਣ ਤੇ ਆਉਣ ਵਾਲਾ, ਇਹ ਸਦਾ ਸਥਿਰ ਨਹੀਂ ਰਹਿਣ ਵਾਲਾ ਜੀ ਰਹਾਉ। ਮਨਮੁਖ ਭੂਲੇ ਸਭ ਮਰ ਹੈ ਗਵਾਰ, ਜਿਹੜੇ ਮਨ ਦੇ ਮਗਰ ਤੁਰਨ ਵਾਲੇ ਉਹ ਸਾਰੇ ਦੇ ਸਾਰੇ ਭੁੱਲ ਗਏ ਨੇ, ਗਵਾਰ ਨੇ, ਮਰ ਹੈ, ਜਿਉਂਦਿਆਂ ਹੀ ਮੌਤ ਸਹੇੜ ਰਹੇ ਨੇ। ਭਾਉ ਜਲ ਡੂਬੇ ਨਾ ਉਰਵਾਰ ਨਾ ਪਾਰ, ਕਿਰਪਾਲੂ ਜੀ ਕਿਰਪਾ ਕਰਦੇ ਨੇ। ਭਾਵ ਸੰਸਾਰ ਜਲ ਸਮੁੰਦਰ, ਸੰਸਾਰ ਇੱਕ ਸਮੁੰਦਰ ਹੈ, ਪਦਾਰਥਾਂ ਦਾ ਸਮੁੰਦਰ ਹੈ, ਮੋਹ ਦਾ ਹੈ, ਨੇਕਾਂ ਤਰ੍ਹਾਂ ਦੇ ਪ੍ਰਮਾਨ ਨੇ। ਡੂਬੇ ਉਹ ਡੁੱਬ ਗਏ ਨੇ, ਬਿਨਾਂ ਪਾਣੀ ਤੋਂ ਰੜੇ ਡਿੱਬ ਕੇ ਡੁੱਬ ਗਏ ਨੇ। ਉਰਵਾਰ ਨਾ ਪਾਰ, ਉਰਲਾ ਤੇ ਪਰਲਾ

ਜਿੰਨੇ ਤੁਸੀਂ ਬੈਠੇ ਹੋ ਆਸ ਰੱਖਦਾ, ਦੂਰ ਨੇੜੇ ਵੀ ਆਸ ਰੱਖਦਾ, ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ। ਗਰੀਬ ਨਿਵਾਜ ਕਿਰਪਾਲੂ ਜੀ ਕਹਿੰਦੇ ਨੇ ਸਤਿਗੁਰ ਭੇਟੇ, ਜਦੋਂ ਸਤਿਗੁਰੂ ਜੀ ਮਿਲ ਜਾਣ, ਪੂਰੇ ਭਾਗ ਪੂਰੇ ਭਾਗ ਨੇ ਜਿਨ੍ਹਾਂ ਨੂੰ ਮੇਰੇ ਸਤਿਗੁਰਾਂ ਦੀ ਪ੍ਰਾਪਤੀ ਹੋਈ ਹੈ। ਸਤਿਗੁਰ ਕੌਣ ਹੈ? ਸਤ ਪੁਰਖ ਜਿਣ ਜਾਣਿਆ ਸਤਿਗੁਰ ਤਿਸਕਾ ਨਾਓ, ਤਿਸਕੈ ਸੰਗ ਸਿੱਖ ਉਧਰ ਨਾਨਕ ਹਰ ਗੁਣ ਗਾਓ। ਗੁਰੂ ਜਿਸ ਵੇਲੇ ਸਤਿਗੁਰੂ ਮਿਲਦੇ ਆ ਨਾ, ਵੱਡੀ ਕਿਰਪਾ ਵਰਤ ਜਾਂਦੀ ਹੈ। ਭਾਈ ਸਾਹਿਬ ਜੀ ਨੇ ਇੱਕ ਪੌੜੀ ਬੜੀ ਸੋਹਣੀ ਲਿਖੀ ਹੈ, ਕਹਿੰਦੇ ਸਤਿਗੁਰ ਪਾਰਸ ਪਰਸਿਐ ਕੰਚਨ ਕਰੇ ਮਨੂਰ ਮਲੀਨਾ। ਸਤਿਗੁਰ ਪਾਰਸ ਪਰਸਿਐ ਕੰਚਨ ਕਰੇ ਮਨੂਰ ਮਲੀਨਾ, ਸਤਿਗੁਰ ਬਾਵਣ ਚੰਦਨੋ ਵਾਸ ਸੁਵਾਸ ਕਰੇ ਲਾ ਖੀਣਾ। ਸਤਿਗੁਰ ਪੂਰਾ ਪਾਰ ਜਾਤ ਸਿਮਲ ਸਫਲ ਕਰੇ ਸੰਗ ਲੀਣਾ, ਮਾਨ ਸਰੋਵਰ ਸਤਿਗੁਰੂ ਕਾਗੋ ਹੰਸ ਜਲੋਂ ਦੁੱਧ ਪੀਣਾ। ਗੁਰ ਤੀਰਥ ਦਰਿਆਉ ਹੈ ਪਸ਼ੂ ਪਰੇਤ ਕਰੇ ਪਰ ਬੀਣਾ, ਸਤਿਗੁਰ ਬੰਦੀ ਛੋੜ ਹੈ ਗੁਰਮੁਖ ਮਨ ਪਤੀਜ ਪਤੀਣਾ। ਮਨੂਰ ਮਲੀਨਾ, ਕਾਲਾ ਲੋਹਿਆ ਜਿਹੜਾ ਬਿਲਕੁਲ ਜੰਗਾਲਿਆ, ਪਾਰਸ ਨੂੰ ਛੋਹਦਾ ਹੈ, ਗੁਰਮੁਖੋ ਕੰਚਨ ਬਣ ਜਾਂਦਾ ਹੈ। ਇਹ ਸਤਿਗੁਰੂ ਦੀ ਵਡਿਆਈ ਹੈ। ਜਿਹੜਾ ਜੀਵ ਏਦਾਂ ਦਾ ਜੀ ਆ ਕੇ ਤੇ ਗੁਰੂ ਗੁਰੂ ਦਾ ਜਾਪ ਜਪ ਲਵੇ, ਮਹਾਰਾਜ ਉਹਨੂੰ ਰੂਪ ਦਿੰਦੇ ਨੇ ਰੂਪ। ਸੱਚ ਰਤੇ, ਜਿਹੜੇ ਸੱਚ ਵਿੱਚ ਰਤੇ ਜਾਂਦੇ ਨੇ, ਅਹਿੰਸ ਦਿਨ ਰਾਤ ਬੈਰਾਗ ਉਹਨਾਂ ਦੇ ਅੰਦਰ ਬੈਰਾਗ ਪੈਦਾ ਹੋ ਜਾਂਦਾ ਹੈ। ਮਨ ਕਿਉਂ ਬੈਰਾਗ ਕਰੇਗਾ ਸਤਿਗੁਰ ਮੇਰਾ ਪੂਰਾ। ਮਹਾਰਾਜ ਕਿਰਪਾ

ਲੋਕਾਂ ਵਿੱਚ ਅਥਵਾ ਜੁਗੋ ਜੁਗ। ਸਤਿਗੁਰੂ ਜੀ ਦੀ ਬਾਣੀ ਸੱਚੀ ਹੈ, ਬਾਣੀ ਅੰਮ੍ਰਿਤ ਰੂਪ ਹੈ, ਬਾਣੀ ਨਾਮ ਰੂਪ ਹੈ, ਅੰਮ੍ਰਿਤ ਬਾਣੀ। ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮਗਤ ਮੇਰੀ। ਗੁਰੂ ਅਰਜਨ ਦੇਵ ਕਿਰਪਾਲੂ ਜੀ ਨੇ ਵੱਡੀ ਕਿਰਪਾ ਕੀਤੀ, ਬਾਣੀ ਇਕੱਤਰਤਾ ਕਰਕੇ ਸ਼੍ਰੀ ਮਾਨ ਭਾਈ ਗੁਰਦਾਸ ਸਾਹਿਬ ਜੀ ਨੂੰ ਲਿਖਾਰੀ ਲਾ ਕੇ ਆਦਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬੀੜ ਸਤਿਗੁਰੂ ਮਹਾਰਾਜ ਨੇ ਤਿਆਰ ਕੀਤੀ। ਗੁਰੂ ਕੇ ਸਿੰਘ ਸਾਹਿਬ ਗ੍ਰੰਥੀ ਸਿੰਘ ਹੁਣੇ ਬੋਲ ਰਹੇ ਸੀ ਕਥਾ ਤੋਂ ਪਹਿਲਾਂ ਵੀ 30 ਤਰੀਕ ਨੂੰ ਸੰਪੂਰਨਤਾ ਦਿਵਸ ਹੈ, ਤਾਂ ਕਲਗੀਆਂ ਵਾਲੇ ਬਾਜਾਂ ਵਾਲੇ ਨੇ ਪਾਤਸ਼ਾਹ ਨੇ ਦਮਦਮਾ ਸਾਹਿਬ ਜੀ ਦੀ ਪਾਵਨ ਧਰਤੀ ਤੇ ਭਾਈ ਮਣੀ ਸਿੰਘ ਜੀ ਨੂੰ ਲਿਖਾਰੀ ਲਾ ਕੇ ਬਾਬਾ ਦੀਪ ਸਿੰਘ ਜੀ ਨੇ ਸ਼ਾਹੀ ਦਵਾ ਦਾ ਤੇ ਕਲਮਾਂ ਦਾ ਪ੍ਰਬੰਧ ਕੀਤਾ ਤੇ ਸਤਿਗੁਰੂ ਮਹਾਰਾਜ ਕਿਰਪਾਲੂ ਦਾ ਤਾਰ ਕਲਗੀਆਂ ਵਾਲੇ ਪਾਤਸ਼ਾਹ ਜੀ ਨੇ ਪਿਤਾ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਬਾਣੀ ਸੰਪੂਰਨਤਾ ਕਰਕੇ ਦਮਦਮਾ ਸਾਹਿਬ ਜੀ ਦੀ ਪਾਵਨ ਧਰਤੀ ਤੇ ਸਾਨੂੰ ਇਹ ਦਾਤ ਬਖਸ਼ੀ ਹੈ। ਜੁਗੋ ਜੁਗ ਬਾਣੀ ਅਟਲ ਹੈ। ਇਹ ਕਾਰਨ ਕਿਉਂ ਬਣਿਆ ਬਾਣੀ ਇਕੱਤਰਤਾ ਕਰਨ ਦਾ? ਗੁਰ ਬਿਲਾਸ ਪਾਤਸ਼ਾਹੀ ਛੇਵੀਂ ਦੇ ਬੋਲ ਨੇ, ਜਿਸ ਵੇਲੇ ਪ੍ਰਿਥੀ ਚੰਦ ਤੇ ਮਿਹਰਵਾਨ ਬਾਣੀ ਲਿਖਣੀ ਸ਼ੁਰੂ ਕਰਤੀ ਉਹਨਾਂ ਨੇ, ਹਾਂਜੀ ਲਿਖਣੀ ਸ਼ੁਰੂ ਕਰ ਦਿੱਤੀ। ਤੇ ਜਦੋਂ ਲਿਖਦੇ ਸੀ ਨਾ ਕਾਵ ਰਚਨਾ ਵਿੱਚ, ਤੇ ਪਿੱਛੇ ਧੰਨ ਗੁਰੂ ਨਾਨਕ ਮਹਾਰਾਜ ਜੀ ਦੀ ਮੋਹਰ ਲਾ ਦਿਆ ਕਰਨ। ਤੁਸੀਂ ਕਈ ਵਾਰ ਟਰਾਲੀਆਂ ਤੇ ਪੜ੍ਹਦੇ ਹੋ ਨਾ, ਨਾਮ ਖੁਮਾਰੀ ਨਾਨਕਾ ਚੜੀ ਰਹੇ, ਕਿੱਥੋਂ ਲੱਭੋਗੇ? ਇੱਕ ਤਨ ਹੋਰ ਬੋਲ ਮਿਲ ਜਾਣਾ, ਆਕਤ ਧੂਰਾ ਨਿੰਮ ਫਲ ਉਤਰ ਜਾਏ ਪ੍ਰਭਾਤ। ਹੁਣ ਸਾਰੇ ਬੋਲ ਬੋਲ ਦਿੱਤਾ ਮੈਂ, ਆਕਤ ਧੂਰਾ ਨਿੰਮ ਫਲ ਉਤਰ ਜਾਏ ਪ੍ਰਭਾਤ, ਨਾਮ ਖੁਮਾਰੀ ਨਾਨਕਾ ਚੜੀ ਰਹੇ ਦਿਨ। ਕਿੱਥੋਂ ਲੱਭੋਗੇ ਆਕਤ ਧੂਰਾ? ਇਹ ਲਿਖਿਆ ਹੁੰਦਾ ਜੇ ਕਈਆਂ ਥਾਵਾਂ ਤੇ। ਤੇ ਜਦੋਂ ਨਾਨਕ ਨਾਮ ਮਿਲ ਗਿਆ ਤੇ ਅਗਲਿਆਂ ਨੇ ਸਾਡੇ ਵਰਗਿਆਂ ਨੂੰ ਭੁਲੇਖਾ ਪੈ ਗਿਆ ਵੀ ਇਹ ਗੁਰੂ ਦੀ ਬਾਣੀ ਹੈ। ਫਿਰ ਸਿੱਖਾਂ ਨੇ ਬੇਨਤੀ ਕੀਤੀ, ਉਹ ਬਚਨ ਬੜੇ ਸੋਹਣੇ ਲਿਖੇ ਨੇ, ਮੈਂ ਕੇਵਲ ਪੜ੍ਹ ਕੇ ਸੁਣਾ ਦਿਆਂ, ਮੇਰੇ ਮਿੰਟ 4 ਕੀ ਬਾਕੀ ਬਚੇ ਨੇ। ਇੱਕ ਸਿੱਖ ਬੋਲ ਲਿਓ

ਕਿਛ ਸਾਚਾ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸਾਚਾ ਹੈ ਸੋਏ ਉਸ ਮੇਰੇ ਵਾਹਿਗੁਰੂ ਜੀ ਦੀ ਸੋਏ ਕਣ ਸੋ ਵਡਿਆਈ ਸੱਚੀ ਹੈ ਝੂਠੀ ਨਹੀਂ ਹੈ ਸੱਚੀ ਵਡਿਆਈ ਹੈ ਕੋਟ ਬ੍ਰਹਮੰਡ ਕੋ ਠਾਕੁਰ ਸਵਾਮੀ ਸਰਬ ਜੀਆ ਕਾ ਦਾਤਾ ਰੇ ਸੱਚੀ ਵਡਿਆਈ ਹੈ ਉਹ ਸਾਰਿਆਂ ਦਾ ਦਾਤਾ ਹੈ ਉਹਦੀਆਂ ਵਡਿਆਈਆਂ ਦਾ ਕਦੇ ਅੰਤ ਨਹੀਂ ਆਉਂਦਾ ਊਤਮ ਬ੍ਰਹਮ ਪਛਾਣੈ ਕੋਈ ਕੋਈ ਕੋਈ ਹੈ ਸ੍ਰੇਸ਼ਟ ਬ੍ਰਹਮ ਦੀ ਜਿਹੜਾ ਪਛਾਣ ਕਰ ਲੈਂਦਾ ਹੈ ਤੇ ਜਦੋਂ ਬ੍ਰਹਮ ਤੱਕ ਪਹੁੰਚਦਾ ਹੈ ਨਾ ਤਾਂ ਗੁਰੂ ਖਾਲਸਾ ਜੀ ਉਸ ਪਿਆਰੇ ਨੂੰ ਫਿਰ ਸਾਰੇ ਬ੍ਰਾਹਮੀ ਨਜ਼ਰ ਆ ਜਾਂਦਾ ਜੇ ਜਦੋਂ ਉਹਨੂੰ ਵਸਤਾ ਮਿਲ ਜਾਂਦੀ ਹੈ ਸਾਹਿਬਾਂ ਦੇ ਬੋਲਦੇ ਨਾ ਬ੍ਰਹਮ ਦੀਸੈ ਬ੍ਰਹਮ ਸੁਣੀਐ ਏਕ ਏਕ ਵਖਾਣੀਐ ਆਤਮ ਪਸਾਰਾ ਕਰਨੇ ਹਾਰਾ ਪ੍ਰਭ ਬਿਨਾ ਨਹੀਂ ਜਾਣੀ ਫਿਰ ਤਾਂ ਬਾਤ ਇੱਥੇ ਆ ਜਾਂਦੀ ਜੇ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਗੋਬਿੰਦ ਬਿਨ ਨਹੀਂ ਓਏ ਪਛਾਣੈ ਪਛਾਣ ਲਿਆ ਪਛਾਣ ਨਹੀਂ ਨਾ ਆਉਂਦੀ ਆਪਾਂ ਕਿਸੇ ਬੰਦੇ ਨੂੰ ਚਿਰਾਂ ਬਾਅਦ ਮਿਲੀਏ ਫਤਿਹ ਵੀ ਬੁਲਾ ਦਈਏ ਤੇ ਗੱਲਾਂ ਬਾਤਾਂ ਵੀ ਕਰੇ ਫਿਰ ਆਪਾਂ ਸਹਿਜੇ ਜੇ ਕਹਿੰਦੇ ਵੀ ਤੈਨੂੰ ਅਸੀਂ ਪਛਾਣਿਆ ਨਹੀਂ ਉਹ ਫਿਰ ਆਪਣੀ ਪਛਾਣ ਦੱਸਦਾ ਵੀ ਆਪਾਂ ਉੱਥੇ ਮਿਲੇ ਸੀ ਆਪਾਂ ਇਉਂ ਕੀਤਾ ਸੀ ਤੇ ਜਦੋਂ ਪਛਾਣ ਆ ਜਾਂਦੀ ਹੈ ਨਾ ਫਿਰ ਕੁੱਟ ਕੇ ਗੱਲ ਵੱਕੜੀ ਪਾ ਕੇ ਮਿਲਦੇ ਆ ਯਾਰ ਤੂੰ ਬੜੇ ਚਿਰਾਂ ਬਾਅਦ ਮਿਲਿਆ ਸਾਹਿਬ ਜੀ ਕਹਿੰਦੇ ਬਸ ਆਈ ਪਛਾਣ ਲਾ ਚਿਰਾਂ ਬਾਅਦ ਗੁਰੂ ਨੂੰ ਆ ਕੇ ਮਿਲਿਆ ਚਿਰਾਂ ਬਾਅਦ ਕਿਵੇਂ 84 ਲੱਖ ਜੂਨਾਂ ਤੋਂ ਬਾਅਦ ਭੜਕਦਿਆਂ ਭੜਕਦਿਆਂ ਸਾਹਿਬਾਂ ਦੀ ਹਜ਼ੂਰੀ ਅੰਦਰ ਆ ਗਿਆ ਹੁਣ ਸਾਹਿਬਾਂ ਦੀ ਪਛਾਣ ਕਰ ਲਾ ਵੀ ਤੇਰੇ ਜੀਵਨ ਦਾ ਪਾਰ ਉਤਾਰਾ ਗੁਰੂ ਕੀ ਬਾਣੀ ਨਹੀਂ ਕਰਨਾ ਹੈ ਇਹਦੇ ਤੋਂ ਬਿਨਾਂ ਪਾਰ ਉਤਾਰਾ ਨਹੀਂ ਆਉਣਾ ਸੱਚ ਸਾਚਾ ਸੱਚ ਆਪ ਦਰੜਾਏ ਆਪ ਉਹ ਸੱਚਾ ਹੈ ਉਹਦੇ ਪਿਆਰੇ ਵੀ ਸੱਚੇ ਨੇ ਉਹ ਸੱਚਾ ਨਾਮ ਮੇਰਾ ਸਤਿਗੁਰੂ ਦ੍ਰਿੜ ਕਰਵਾ ਦਿੰਦਾ ਹੈ ਨਾਨਕ ਆਪੇ ਵੇਖੈ ਆਪੇ ਸੱਚ ਲਾਏ ਅੰਤ ਵਿੱਚ ਗੁਰੂ ਅਮਰਦਾਸ ਜੀ ਕਿਰਪਾ ਕਰਦੇ ਨੇ ਉਹ ਆਪ ਹੀ ਵੇਖਦਾ ਹੈ ਤੇ ਆਪ ਹੀ ਫਿਰ ਨਦਰ ਮੇਰ ਕਰਕੇ ਆਏ ਹੋਏ ਪਿਆਰੇ ਜਗਿਆਸੂਆਂ ਨੂੰ ਸੱਚੇ ਨਾਮ ਦੇ ਵਿੱਚ ਲਾ ਦਿੰਦਾ ਹੈ ਉਹ ਫਿਰ ਦਿਨ ਰਾਤ

ਗੁਰੂ ਖਾਲਸਾ ਜੀ, ਮਾਈ ਭਾਈ ਗੁਰਸਿੱਖ ਬਹੁਤ ਵੱਡਿਆਂ ਭਾਗਾਂ ਵਾਲੇ ਨੇ, ਗੁਰੂ ਦਰਬਾਰ ਵਿੱਚ ਇਕਾਗਰਤਾ ਨਾਲ ਗੁਰੂ ਕੀ ਅੰਮ੍ਰਿਤ ਬਾਣੀ ਦੀ ਵਿਚਾਰ ਸਰਵਣ ਕਰਨ ਦਾ ਯਤਨ ਕਰਦੇ ਨੇ, ਜਿਨ੍ਹਾਂ ਰਜੇਵਿਆਂ ਕਰਕੇ ਗੁਰਸਿੱਖਾਂ ਤੋਂ ਨਹੀਂ ਆਇਆ ਜਾਂਦਾ, ਘਰਾਂ ਵਿੱਚ ਵੀ ਸੁਣਦੇ ਨੇ ਸਾਹਿਬ, ਉਹਨਾਂ ਤੋਂ ਰਜੇਵਿਆਂ ਤੋਂ ਸੰਕੋਚ ਦੇ ਕੇ ਸਤਿਗੁਰੂ ਜੀ ਉਹਨਾਂ ਨੂੰ ਵੀ ਉੱਦਮ ਦੇਣ, ਸੰਗਤ ਵਿੱਚ ਆ ਕੇ ਗੁਰੂ ਕੀ ਅੰਮ੍ਰਿਤ ਬਾਣੀ ਸਰਵਣ ਕਰਨ, ਜਿਨ੍ਹਾਂ ਨੇ ਘਰਾਂ ਵਿੱਚ ਵੀ ਸੁਣੀ ਹੈ ਮਹਾਰਾਜ, ਉਹਨਾਂ ਦੀਆਂ ਹਾਜ਼ਰੀਆਂ ਵੀ ਭਾਈ ਦਰ ਤੇ ਪ੍ਰਵਾਨ ਕਰਨ, ਅੰਮ੍ਰਿਤ ਬਾਣੀ ਦੀ ਸਾਂਝ ਪਾਉਂਦਿਆਂ ਬੇਅੰਤ ਬੇਅੰਤ ਫੁੱਲਾਂ ਦੀਆਂ ਮਾਫੀਆਂ ਸਾਰੇ ਮਾਈ ਭਾਈ

ਕੀ ਤੋ ਭਵਨ ਪਨੀਤ ਖੁਬੜੀ ਕੋ ਥਾਇ ਮਿੱਠੀ ਗਲਣ ਘੁਮੰਤਰੀਆ ਨਾਨਕ ਸੇ ਉਬਰੇ ਜਿੰਨਾ ਭਾਗਮ ਥਾਏ ਸੁਤੜੇ ਸੁਖੀ ਸਵਾਨ ਜੋ ਰਤੇ ਸਹਿ ਆਪਣੇ ਪ੍ਰੇਮ ਵਿਸ਼ੋਹਾ ਧਨੀ ਸੋ ਅਠੇ ਪਹਿਰ ਲਵਨ ਸੁਤੜੇ ਅਸੰਖ ਮਾਇਆ ਝੂਠੀ ਕਾਰਣੇ ਨਾਨਕ ਸੇ ਜਾ ਗਨ ਜੇ ਰਸਨਾ ਨਹਾਮੀ ਉਚਾਰਣੇ ਮ੍ਰਿਗ ਤਿਸਨਾ ਭੇਖ ਭੁੱਲਣੇ ਉੱਠੇ ਨਗਰ ਗੰਧਰਬ ਜਿੰਨੀ ਸੱਚ ਅਰਾਧਿਆ ਨਾਨਕ ਮਨ ਤਨ ਫਬ ਪਤ ਤੇ ਉਧਾਰਨ ਪਾਰ ਬ੍ਰਹਮ ਸਮਰੱਥ ਪੁਰਖ ਅਪਾਰ ਜਿਸੇ ਉਧਾਰੇ ਨਾਨਕਾ ਸੋ ਸਿਮਰੇ ਸਿਰਜਨਹਾਰ ਦੂਜੀ ਛੋੜ ਕੁਵਾਟੜੀ ਕਿਸ ਸਹੁ ਚਿਤ ਲਾਏ ਦੂਜੇ ਭਾਵੀ ਨਾਨਕਾ ਵਹਿਣ ਲੁੜੰਦੜੀ ਜਾਏ ਤੇ ਹਟੜੇ ਬਾਜ਼ਾਰ ਸੌਦਾ ਕਰਨ ਵਣ ਜਾਰਿਆ ਸੱਚ ਵੱਖਰ ਜਿੰਨੀ ਲੱਦਿਆ ਸੇ ਸੱਚੜੇ ਪਾਸਾਰ ਪੰਥਾ ਪ੍ਰੇਮ ਨ ਜਾਣਈ ਭੁੱਲੀ ਫਿਰੇ ਗਵਾਰ ਨਾਨਕ ਹਰ ਬਿਸਰਾਏ ਕਹਿ ਪਾਉਂਦੇ ਨਰਕ ਅੰਧਿਆਰ ਮਾਇਆ ਮਨੋ ਨਾ ਵਿਸਰੈ ਮੰਗੈ ਦਮਾ ਦਮ ਸੋ ਪ੍ਰਭ ਚਿਤ ਨ ਆਵਈ ਨਾਨਕ ਨਹੀਂ ਕਰਮ ਤਿਚਰ ਮੂਲ ਨਾ ਥੁੜੀ ਦੋ ਜਿਚਰ ਆਪ ਕਿਰਪਾਲ ਸਬਦ ਅਖੁੱਟ ਬਾਬਾ ਨਾਨਕਾ ਖਾਏ ਖਰਚ ਧਨ ਮਾਲ ਖੰਭਵਾ ਕੰਧੜੇ ਜੇਲਾ ਕਿੰਨਾ ਸਾਵੀ ਤੋਲ ਤਨ ਜੜਾਈ ਆਪਣੇ ਲਹਾਂ ਸੁ ਸੱਜਣ ਟੋਲ

ਗਾਵੇ ਲਲਤ ਬਲਾਵਲ ਗਾਵਹੀ ਆਪਣੀ ਆਪਣੀ ਭਾਂਤ ਅਸ਼ਟ ਪੁੱਤਰ ਭੈਰਵ ਕੇ ਗਾਵੇ ਗਾਇਨ ਪਾਤਰ ਦੁਤੀਆ।

ਪਾਈ। ਮਾਰੂ ਮਸਤ ਅੰਗ ਮੇ ਵਾਰਾ, ਬਰਬਰ ਜਨ ਕੋ ਸਕਿਓ ਵਾਰਾ, ਖਉ ਖਟਿਓ ਭੌਰਾ ਆਨੰਦ ਗਾਇ, ਅਸ਼ਟ ਮਾਲ ਕਉ ਸਕ ਸੰਗ ਲਾਏ, ਪੁੰਨ ਆਇਓ ਹਿੰਡੋਲ ਪੰਚ ਨਾਰ ਸੰਗ, ਅਸ਼ਟ ਸੁਤ ਉੱਠੇ ਤਾਣ ਕੁਲੋਲ, ਗਾਇਨ ਤਾਰ ਮਿਲਾਵਹੀ।

ਸਾਪੀ ਸਾਲੂ ਸਾਰਗ ਸਾਗਰਾ ਔਰ ਗੁੰਡ ਗੰਭੀਰਾ ਅਹਿਟ ਪੁੱਤਰ ਸ੍ਰੀ ਰਾਗ ਕੇ ਗੁੰਡ ਕੁੰਭ ਹਮੀਰਾ ਕਹਿਤਾ ਮੇਘ ਰਾਗ ਵੈ ਗਾਵੇ ਪੰਚੋ ਸੰਗ ਬਰੰਗਨ ਲਾਵੇ ਸੁਰਠ ਗੁਣ ਮਲਾਰੀ ਧੁਨੀ ਪੁਨ ਗਾਵੇ ਆਸਾ ਗੁਣ ਗੁਣੀ ਉੱਚਾ ਸੁਰ ਸੁਹ ਪੁਨ ਕੀਨੀ ਮੇਘ ਰਾਗ ਸਿਉ ਪੰਚੋ ਚੀਨੀ ਬੈਰਾ ਧਰ ਗਜ ਧਰ ਕੇ ਦਾਰਾ ਜਬਲੀ ਧਰ ਨਟਿਓ ਜਲ ਧਾਰਾ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖੂ ਓਂਕਾਰ ਸਤਨਾਮ, ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਆਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕੋ ਸੀ ਭੀ ਸੱਚ। ਸੋਚੈ ਸੋਚ ਨਾ ਹੋਵੈ ਜੇ ਸੋਚੀ ਲਖ ਵਾਰ, ਚੁੱਪੈ ਚੁੱਪ ਨਾ ਹੋਵੈ ਜੇ ਲਾਏ ਰਹਾ ਲਵਤਾਰ। ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ, ਸਹਿਸ ਸਿਆਣਪਾਂ ਲੱਖ ਹੋਹੈ ਤਾਂ ਇੱਕ ਨਾ ਚੱਲੈ ਨਾਲ। ਕਿਵ ਸਚਿਆਰਾ ਹੋਈ ਹੈ ਕਿਵ ਕੂੜੈ ਤੁੱਟੈ ਪਾਲ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ, ਹੁਕਮੀ ਹੋਵਨ ਜੀਆ ਹੁਕਮ ਲੈ ਵਡਿਆਈ। ਹੁਕਮੀ ਉਤਮ ਨੀਚਾ ਹੁਕਮ ਲਿਖ ਦੁੱਖ ਸੁਖ ਪਾਈਏ, ਇੱਕ ਨਾ ਹੁਕਮੀ ਬਖਸੀ ਸੇ ਹੁਕਮੀ ਸਦਾ ਭਵਾਈ ਆਏ। ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ, ਨਾਨਕ ਹੁਕਮੇ ਜੇ ਬੁਝਾਏ ਤਾਂ ਹੁਮੇ ਕਹੇ ਨਾ ਕੋਏ। ਗਾਵੇ ਕੋ ਤਾਣ ਹੋਵੇ ਕਿਸੇ ਤਾਣ, ਗਾਵੇ ਕੋ ਦਾਤ ਜਾਣੇ ਨਿਸਾਨ। ਗਾਵੇ ਕੋ ਗੁਣ ਵਡਿਆਈਆਂ ਚਾਰ, ਗਾਵੇ ਕੋ ਵਿਦਿਆ ਵਿਖੋਂ ਵਿਚਾਰ।

ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹੇ ਪਿਛੇ ਪਛਤਾਏ ਕਾਗਦ ਕਲਮ ਨਾ ਲਿਖਣ ਹਾਰ ਮੰਨੇ ਕਾ ਬਹਿ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੈ ਸੁਰਤ ਹੋਵੇ ਮਨ ਬੁੱਧ ਮੰਨੈ ਸਗਲ ਭਵਨ ਕੀ ਸੋਧ ਮੰਨੈ ਮੋਹ ਚੋਟਾ ਨਾ ਖਾਏ ਮੰਨੈ ਜਮ ਕੇ ਸਾਥ ਨਾ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੈ ਮਾਰਗ ਠਾਕ ਨਾ ਪਾਏ ਮੰਨੈ ਪਾਤ ਸਿਉ ਪ੍ਰਗਟ ਜਾਏ ਮੰਨੈ ਮਗ ਨ ਚੱਲੈ ਪੰਥ ਮੰਨੈ ਧਰਮ ਸਿਧੀ ਸੁਨਬੈ ਦਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੈ ਪਾਵੇ ਮੁਖ ਦੁਆਰ ਮੰਨੈ ਪਰਵਾਰੇ ਸਾਧਾਰ ਮੰਨੈ ਤਰੇ ਤਾਰੇ ਗੁਰ ਸਿੱਖ ਮੰਨੈ ਨਾਨਕ ਭਵੇ ਨਾ ਭਿੱਖ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵੇ ਦਰਗੇ ਮਾਨ ਪੰਚੇ ਸੋਹੇ ਦਰ ਰਾਜਾਨ ਪੰਚਾਂ ਕਾ ਗੁਰੇਗ ਧਿਆਨ ਜੇ ਕੋ ਕਹੇ ਕਰੇ ਵਿਚਾਰ ਕਰਤੇ ਕਹਿ ਕਰਨੇ ਨਾਹੀ ਸੁਮਾਰ ਧੌਲ ਧਰਮ ਦਇਆ ਕਾ ਪੂਤ ਸੰਤੋਖ ਥਾਪ ਰੱਖਿਆ ਜਨਸੂਤ ਜੇ ਕੋ ਬੁਝੈ ਹੋਵੇ ਸੁਚਿਆਰ ਧਵਲੇ ਉੱਪਰ ਕੇਤਾ ਭਾਰ ਧਰਤੀ ਹੋਰ ਪਰੈ ਹੋਰ ਹੋਰ ਤਿਸ ਤੇ ਭਾਰਤ ਲੈ ਕਮਣ ਜੋਰ ਜੀ ਜਾਤ ਰੰਗਾਂ ਕੇ ਨਾਵ ਸਭਨਾ ਲਿਖਿਆ ਬੁੜੀ ਕਲਾਮ ਇਹੋ ਲੇਖਾ ਲਿਖ ਜਾਣੇ ਕੋਏ ਲੇਖਾ ਲਿਖਿਆ ਕੇਤਾ ਹੋਏ ਕੇਤਾ ਤਾਣ ਸਵਾਲ ਰੂਪ ਕੇਤੀਦਾਰ ਜਾਣੇ ਕੌਣ ਕੂਤ ਕੀਤਾ ਪਸਾਉ ਏਕੋ ਕਵਾਉ ਤਿਸ ਤੇ ਹੋਏ ਲੱਖ ਦਰਿਆ ਕੁਦਰਤ ਕਵਣ ਕਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੇ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਾਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪ ਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹੇ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ

ਕਾਰ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹੇ ਜੋਹਰ ਅਸੰਖ ਗਲ ਵੜ ਤਿਆ ਕੁਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੂੜੇ ਅਰ ਕੂੜੇ ਫੇਰਾਹੇ ਅਸੰਖ ਮਲੇਸ਼ ਮਲ ਭਖ ਖਾਹੇ ਅਸੰਖ ਨਿੰਦਕ ਸਿਰ ਕਰੈ ਭਾਰ ਨਾਨਕ ਨੀਚ ਕਹਿ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੇ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਵ ਅਸੰਖ ਥਾਵ ਅਗਮ ਅਗਮ ਅਸੰਖ ਲੋ ਅਸੰਖ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸੋਲਾਹ ਅਖਰੀ ਗਿਆਨ ਗੀਤ ਗੁਣ ਗਾਹ ਅਖਰੀ ਲਿਖਣ ਬੋਲਣ ਬਾਣ ਅਖਰਾਂ ਸਿਰ ਸੰਯੋਗ ਵਖਾਣ ਜਿਨ

ਸਾਇਕ ਵਾਰ ਜੋ ਤੁਧ ਭਾਵੇ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਭਰੀਏ ਹੱਥ ਪੈਰ ਤਨ ਦੇਹ ਪਾਣੀ ਧੋਤੇ ਉਤਰ ਸਖੇ ਮੂਹਤ ਪਲੀਤੀ ਕੱਪੜ ਹੋਏ ਦੇ ਸਾਬੂਣ ਲਈਏ ਉਹ ਧੋਏ ਭਰੀਏ ਮਤ ਪਾਪਾਂ ਕੈ ਸੰਗ ਹੋ ਤੋ ਪੈਦਾ ਵੇ ਕੇ ਰੰਗ ਪੁੰਨੀ ਪਾਪੀ ਆਖਣ ਦਾ ਹੇ ਕਰ ਕਰ ਕਰਨਾ ਲਿਖ ਲੈ ਜਾਹੋ ਆਪੇ ਬੀਜ ਆਪੇ ਹੀ ਖਾਹੋ ਨਾਨਕ ਹੁਕਮੀ ਆਵੋ ਜਾਹੋ ਤੀਰ ਤਪ ਦਿਆ ਦਤ ਦਾਨ ਜੇ ਕੋ ਪਾਵੇ ਤਿਲਕਾ ਮਾਣ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰ ਗਤ ਤੀਰਥ ਮਲ ਨਾਹੋ ਸਭ ਗੁਣ ਤੇਰੇ ਮੈਂ ਨਾਹੀ ਕੋ ਐਵਨ ਗੁਣ ਕੀਤੇ ਭਗਤ ਨਾ ਹੋਏ ਸਵਸਥ ਆਥ ਬਾਣੀ ਬਰਮਾਓ ਸਤ ਸੁਹਾਣ ਸਦਾ ਮਨ ਚਾਓ

ਭਗਤ ਨਾ ਪਾਇਓ ਕਾਦੀ ਆ ਜੇ ਲਿਖਣ ਲਿਖ ਕੁਰਾਨ ਥਿਤ ਵਾਰਨ ਜੋਗੀ ਜਾਣੇ ਰੁਤ ਮਾਹੁ ਨਾ ਕੋਈ ਜਾਂ ਕਰਤਾ ਸਿਰਟੀ ਕੋ ਸਾਜੇ ਆਪੇ ਜਾਣੇ ਸੋਈ ਕਿਵ ਕਰ ਆਖਾ ਕਿਵ ਸਲਾਹੀ ਕਿਉ ਵਰਣੀ ਕਿਵ ਜਾਣਾ ਨਾਨਕੇ ਆਖਣ ਸਭ ਕੋ ਆਖੇ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾ ਕਾਹੂਵੈ ਨਾਨਕ ਜੇ ਕੋ ਆਪੋ ਜਾਣੇ ਅੱਗੇ ਗਿਆ ਨਾ ਸੋਹੈ ਪਾਤਾਲਾਂ ਪਾਤਾਲ ਲੱਖ ਆਗਾਸਾਂ ਆਗਾਸੋੜ ਕੋੜ ਕਪਾਲ ਥੱਕੇ ਵੇਦ ਕਹਿਨਕ ਵਾਤ ਸਹਿਸ ਅਠਾਰੇ ਕਹਿਨਕ ਤੇ ਬਾਂਸਲੂ ਇੱਕ ਧਾਤ ਲਿਖਾ ਹੋਏ ਤਾਂ ਲਿਖੀ ਹੈ ਲਿਖੇ ਹੋਏ ਵਿਨਾਸ ਨਾਨਕ ਵੱਡਾ ਆਖੀਏ ਆਪੇ ਜਾਣੇ ਆਪ ਸਾਲਾਹੀ ਸੁਲਾਹੇ ਤੀ ਸੁਰਤ ਨਾ ਪਾਈ ਆ ਨਦੀਆਂ ਤੇ ਵਾਹ ਪਵੈ ਸਮੁੰਦ ਨਾ ਜਾਣੀ ਐ ਸਮੁੰਦ ਸਾਹ ਸੁਲਤਾਨ ਗ੍ਰਹਿ ਸੇਤੀ ਮਾਲ ਧਨ ਕੀੜੀ ਤੁਲ ਨਾ ਹੋਵਨੀ ਜੇ ਤਿਸ ਮਨੋ ਨਾ ਵਿਸਰੈ

ਉੱਚਾ ਨਾਉ ਇਹ ਬੜੀ ਉੱਚਾ ਹੋਵੇ ਕੋਏ ਤੇ ਸੁੱਚੇ ਕੋ ਜਾਣੇ ਸੋਏ ਜੇ ਵਡੇ ਆਪ ਜਾਣੇ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਤੁਮਾਏ ਕਿਤੇ ਮੰਗੇ ਜੋ ਦੇ ਅਪਾਰ।

ਅਮੁੱਲ ਤੁਲ ਅਮੁੱਲ ਪ੍ਰਵਾਨ, ਅਮੁੱਲ ਬਖਸੀਸ ਅਮੁੱਲ ਨਿਸ਼ਾਨ, ਅਮੁੱਲ ਕਰਮ ਅਮੁੱਲ ਫੁਰਮਾਨ, ਅਮੁੱਲੋ ਅਮੁੱਲ ਆਖਿਆ ਨਾ ਜਾਏ, ਆਖ ਆਖ ਰਹੇ ਲਵਲਾਏ, ਆਖੇ ਵੇਦ ਪਾਠ ਪੁਰਾਣ, ਆਖੇ ਪੜੇ ਕਰੇ ਬੁਖਿਆਣ, ਆਖ ਹੈ ਬਰਮੈ ਆਖ ਹੈ ਇੰਦ, ਆਖ ਹੈ ਗੋਪੀ ਤੈ ਗੋਵਿੰਦ, ਆਖ ਈਸ਼ਰ ਆਖ ਹੈ ਸਿੱਧ, ਆਖ ਹੈ ਕੀਤੇ ਕੀਤੇ ਬੁੱਧ, ਆਖ ਹੈ ਦਾਨਵ, ਆਖ ਹੈ ਦੇਵ, ਆਖ ਹੈ ਸੁਰ ਨਰ ਮੁਨ ਜਨ ਸੇਵ, ਕੀਤੇ ਆਖੇ ਆਖਣ ਪਾਹੇ, ਕੀਤੇ ਕਹੇ ਕਹੇ ਉੱਠ ਉੱਠ ਜਾਹੇ, ਤੇ ਕੀਤੇ ਹੋਰ ਕਰੇ ਤਾਖ ਨਾ ਸਕੇ ਕੇਈ ਕੇ, ਜੇਵੜ ਭਾਵੇ ਤੇ ਵਡ ਹੋਏ, ਨਾਨਕ ਜਾਣੇ ਸਾਚਾ ਸੋਏ।

ਥਾ ਜਿਤ ਵਹਿ ਸਰਬ ਸੰਭਾਲੇ। ਵਾਜੇ ਨਾ ਦੇ ਅਨੇਕ ਅਸੰਖਾ ਕੇਤੇ ਵਾਵਣ ਹਾਰੇ, ਕੇਤੇ ਰਾਗ ਭਰੀ ਸਿਉ ਕਹੀ ਅਨਾ, ਕੇਤੇ ਗਾਵਣ ਹਾਰੇ। ਗਾਵੇ ਤੁਹਨ ਪੌਣ ਪਾਣੀ ਬੈਸੰਤਰ, ਗਾਵੇ ਰਾਜਾ ਧਰਮ ਦੁਆਰੇ, ਗਾਵੇ ਚਿਤ ਗੁਪਤ ਲਿਖ ਜਾਣ, ਲਿਖ ਲਿਖ ਧਰਮ ਵਿਚਾਰੇ। ਗਾਵੇ ਈਸ਼ਰ ਬਰਮਾ ਦੇਵੀ ਸੁਣ ਸਦਾ ਸੁਵਾਰੇ, ਗਾਵੇ ਦੇਵ ਦਾਸਨ ਬੈਠੇ ਦੇਵਤਿਆਂ ਦਰ ਨਾਲੇ, ਗਾਵੇ ਸਿੱਧ ਸਮਾਧੀ ਅੰਦਰ ਗਾਵਣ ਸਾਧ ਵਿਚਾਰੇ।

ਸਰ ਜੁਗ ਜੁਗ ਵੇਦਾ ਨਾਲੇ ਗਾਵੇ ਮੋਨੀ ਆਮਨ ਮੋਨ ਸੁਰਗਾ ਮੱਚ ਪਿਆਲੇ ਗਾਵਨ ਰਤਨੇ ਉਪਾਏ ਤੇਰੇ ਅੜਸੜ ਤੀਰਥ ਨਾਲੇ ਗਾਵੇ ਜੋਧ ਮਹਾਂਬਲ ਸੂਰਾ ਗਾਵੇ ਖਾਣੀ ਚਾਰੇ ਗਾਵੇ ਖੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਧਾਰੇ ਸਹੀ ਤੁਧ ਨੂੰ ਗਾਵੇ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ।

ਭੁਗਤ ਗਿਆਨ ਦਇਆ ਭੰਡਾਰ ਨਾਉਂ ਘਟ ਘਟ ਵਾਜੇ ਨਾਦ ਆਪਨਾਥ ਨਾਥੀ ਸਭ ਜਾਂਕੀ ਰਿੱਧ ਸਿਧ ਅਵਰਾ ਸਾਧ ਸੰਜੋਗ ਮਨਯੋਗ ਦੇ ਕਾਰ ਚਲਾਵੇ ਲਿਖ ਆਵੇ ਭਾਗ ਆਦੇਸ਼ ਤਿਸੇ ਆਦੇਸ਼ ਆਦਿ ਅਨੀਲਾ ਨਾਦਨਾਥ ਜੁਗ ਜੁਗੇ ਕੋਵੇ ਸੇ ਕਮਾਈ ਜੁਗਤ ਵਿਆਈ ਤਿਨ ਚੇਲੇ ਪ੍ਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾਨ ਜਿਵ ਤਿਸ ਭਾਵੈ ਤਿਵੇ ਚੁਲਾਵੈ ਜਿਵ ਹੋਵੈ।

ਨਾਮ ਜਗਦੀਸ਼ ਇਦਰਾਏ ਪਤ ਪਵੜੀਆਂ ਚੜੀਏ ਹੋਏ ਅਕੀਸ ਸੁਨ ਗੱਲਾਂ ਆਕਾਸ ਕੀਟਾਂ ਆਈ ਰੀਸ ਨਾਨਕ ਨਦਰੀ ਪਾਈ ਆਏ ਕੂੜੀ ਕੂੜਾ ਠੀਸ ਆਖਣ ਜੋਰ ਚੁੱਪੇ ਨਹਿ ਜੋਰ ਜੋਰ ਨ ਮੰਗਣ ਦੇ ਨ ਜੋਰ ਜੋਰ ਨ ਜੀਵਨ ਮਰਨ ਨਹਿ ਜੋਰ ਜੋਰ ਨ ਰਾਜਮਾਲ ਮਨਸੋਰ ਜੋਰ ਨ ਸੁਰਤੀ ਗਿਆਨ ਵਿਚਾਰ ਜੋਰ ਨ ਜੁਗਤੀ ਛੁੱਟਾ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉਤਮ ਨੀਚ ਨਾ ਕੋਏ ਰਾਤੀ ਰੁਤੀ ਥਿਥੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸਵੇ ਧਰਤੀ ਥਾਪ ਰੱਖੀ ਧਰਮਸਾਲ ਤਿਸਵੇ ਜੀ ਜੁਗਤ ਕੇ ਰੰਗ ਤਿਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਏਕੋ ਅੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ। ਮਨ ਵਜੀਆਂ ਵਧਾਈਆਂ, ਰਾਗ ਰਤਨ ਪਰਿਵਾਰ ਭਰੀਆਂ, ਸ਼ਬਦ ਗਾਵਣ ਆਈਆਂ, ਸਬਦੂ ਤਾਂ ਗਾਵੋ ਹਰੀ ਕੇਰਾ, ਮਨ ਜਨੀ ਵਸਾਇਆ, ਕਹੇ ਨਾਨਕੇ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰਾ, ਦੁੱਖ ਸਭ ਵਿਸਾਰਣਾ ਅੰਗੀਕਾਰ ਹੋ ਕਰੇ ਤੇਰਾ, ਕਾਰਜ ਸਭ ਸੁਵਾਰਣਾ, ਸਭਨਾ ਗੱਲਾਂ ਸਮਰਾ ਸੁਵਾਮੀ, ਸੋ ਕਿਉਂ ਮਨੋ ਵਸਾਰੇ, ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਚੇ ਸਾਹਿਬ ਕਿਆ ਨਾਹੀਂ ਕਰ ਤੇਰਾ, ਕਰ ਤਾਂ ਤੇਰਾ ਸਭ ਕਿਛ ਹੈ, ਜਿਸ ਦੇਹ ਸੋ ਪਾਵੇ, ਸਦਾ ਸਿਵ ਸਲਾਹ ਤੇਰੀ, ਨਾ ਮਨ ਵਸਾਵੇ, ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਕਨੇਰੇ ਕਹੈ, ਨਾਨਕ ਸੱਚੇ ਸਾਹਿਬ ਕਿਆ ਨਾਹੀਂ ਕਰ ਤੇਰਾ, ਸਾਚਾ ਨਾਮ ਮੇਰਾ ਆਧਾਰੂ, ਸਾਚ ਨਾਮ ਉਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸਾਂਤ ਸੁਖ ਮਾਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆ, ਸਦਾ ਕੁਰਬਾਨ ਕੀਤਾ ਗੁਰੂ ਵਿੱਟੋ, ਜਿਸ ਦੀਆਂ ਵਡਿਆਈਆਂ, ਕਹੈ ਨਾਨਕ ਸੁਣੋ ਸੰਤੋ, ਸਭ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੂ। ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੇ, ਘਰ ਸੁਭਾਗੇ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆ, ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੁਧ ਜਿਨ ਕੋ, ਸੇ ਨਾਮ ਹਰ ਕੈ ਲਾਗੇ, ਕਹੇ ਨਾਨਕ ਤੈ ਸੁਖ ਹੋਆ, ਤਿਤ ਕਰਨ ਹਦ ਵਾਜੇ। ਸਾਚੀ ਲਵੇ ਬਿਨ ਦੇਹ ਨਮਾਨੀ, ਦੇਹ ਨਮਾਨੀ ਲਵੇ ਬਾਜੋ, ਕਿਆ ਕਰੇ ਵਿਚਾਰੀਆ, ਤੁਧ ਬਾਜ ਸਮਰੱਥ ਕੋਏ ਨਾਹੀ, ਕਿਰਪਾ ਕਰ ਬਨਵਾਰੀਆ, ਸੁਨੋਹਰ ਥਾਉ ਨਾਹੀ, ਸਬਦ ਲਾਗ ਸੁਵਾਰੀਆ, ਕਹੇ ਨਾਨਕ ਲਵੇ ਬਾਜੋ, ਕਿਆ ਕਰੇ ਵਿਚਾਰੀਆ, ਆਨੰਦ ਆਨੰਦ ਸਭ ਕੋ ਕਹੇ, ਆਨੰਦ ਗੁਰੂ ਤੇ ਜਾਣਿਆ, ਜਾਣਿਆ ਆਨੰਦ ਸਦਾ ਗੁਰ ਤੇ, ਕਿਰਪਾ ਕਰੇ ਪਿਆਰਿਆ, ਕਰ ਕਿਰਪਾ ਕਿਲ ਵਿਖ ਕੱਟੇ, ਗਿਆਨ ਅੰਜਨ ਸਾਰਿਆ, ਅੰਦਰੋਂ ਜਿਨਕਾ ਮੋਹ ਟੁੱਟਾ, ਤਿਨਕਾ ਸ਼ਬਦ ਸੱਚੇ ਸੁਵਾਰਿਆ, ਕਹੇ ਨਾਨਕ ਇਹੋ ਆਨੰਦ ਹੈ, ਆਨੰਦ ਗੁਰ ਤੇ ਜਾਣਿਆ।

ਧਰਿਆ ਇੱਕ ਭਰਮ ਭੁੱਲੇ ਫਿਰੇ ਦਹਿ ਦਿਸ ਇੱਕ ਨਾਮ ਲਾਗ ਸਵਾਰਿਆ। ਗੁਰਪ੍ਰਸਾਦੀ ਮਨ ਭਇਆ ਨਿਰਮਲ ਜਿਨ੍ਹਾਂ ਭਾਣਾ ਭਾਵੇ ਕਹਿ ਨਾਨਕ ਜਿਸ ਦੇ ਪਿਆਰੇ ਸੋਈ ਜਨ ਪਾਵੇ।

ਪਾਈਐ ਧਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈਐ ਹੁਕਮ ਮੰਨਿਓ ਗੁਰੂ ਕੇ ਰਾਹ ਗਾਵੋ ਸੱਚੀ ਬਾਣੀ ਕਹਿ ਨਾਨਕ ਸੁਣੋ ਸੰਤੋ ਕਥਿਓ ਕਥ ਕਹਾਣੀ ਮਨ ਚੰਚਲਾ ਚਤੁਰਾਈ ਕਿਨੇ ਨਾ ਪਾਇਆ ਚਤੁਰਾਈ ਨਾ ਪਾਇਆ ਕਿਨੇ ਤੂੰ ਸੁਣ ਮਨ ਮੇਰਿਆ ਇਹ ਮਾਇਆ ਮੋਹਨੀ ਜਿਨੇ ਤ ਭਰਮ ਭੁਲਾਇਆ ਮਾਇਆ ਤਾਂ ਮੋਹਨੀ ਤਿਨੇ ਕੀਤੀ ਜਿਣਠ ਗੌਲੀ ਪਾਈਆ ਕੁਰਬਾਨ ਕੀਤਾ ਤਿਸੇ ਵਿਟੋ ਜਿਨ ਮੋਹ ਮੀਠਾ ਲਾਇਆ ਕਹਿ ਨਾਨਕ ਮਨ ਚੰਚਲ ਚਤੁਰਾਈ ਕਿਨੇ ਨਾ ਪਾਇਆ।

ਜਾਣਾ, ਖਨਿਹੋ ਤਿੱਖੀ ਵਾਲੋ ਨਿੱਕੀ ਏਤ ਮਾਰਗ ਜਾਣਾ, ਗੁਰਪ੍ਰਸਾਦੀ ਜਿਨੀ ਆਵਤ ਜੇ ਅਰ ਵਾਸਨਾ ਸੁਮਾਣੀ, ਕਹੇ ਨਾਨਕ ਚਾਲ ਭਗਤਾਂ ਜੁਗ ਹੋ ਜੁਗ ਨਿਰਾਲੀ, ਜਿਉ ਤੂੰ ਚਲਾਏ ਤਿਵ ਚੱਲੈ ਸੁਆਮੀ, ਔਰ ਕਿਆ ਜਾਣਾ ਗੁਣ ਤੇਰੇ, ਜਿਵ ਤੂੰ ਚਲਾਏ ਤਿਵੈ ਚੱਲੈ, ਜਿੰਨਾ ਮਾਰਗ ਪਾਵੇ ਕਰ ਕਿਰਪਾ, ਜਿਨ ਨਾਮ ਲਾਏ ਸੇ ਹਰ ਹਰ ਸਦਾ ਧਿਆਵੇ, ਜਿਸਨੂੰ ਕਥਾ ਸੁਣਾਏ ਆਪਣੀ ਸੇ ਗੁਰਦੁਆਰੇ ਸੁਖ ਪਾਵੇ, ਕਹੇ ਨਾਨਕ ਸੱਚੇ ਸਾਹਿਬ ਜਿਉ ਪਹਾਵੇ ਤਿਵੈ ਚੁਲਾਵੇ। ਇਹੋ ਸੋਹਿਲਾ ਸ਼ਬਦ ਸੁਹਾਵਾ, ਸ਼ਬਦੋ ਸੁਹਾਵਾ ਸਦਾ ਸੋਹਿਲਾ, ਸਤਿਗੁਰੂ ਸੁਣਾਇਆ ਇਹੋ ਤਿਨ ਕੈ ਮਨ ਵਸਿਆ, ਜਿਨ ਧੁਰੋਂ ਲਿਖਿਆ ਆਇਆ, ਇੱਕ ਫਿਰੇ ਕਨੇਰੇ ਕਰੇ ਗੱਲਾਂ, ਗੱਲੀ ਕਿਲੇ ਨਾ ਪਾਇਆ, ਕਹੇ ਨਾਨਕ ਸ਼ਬਦ ਸੋਹਿਲਾ ਸਤਿਗੁਰੂ ਸੁਣਾਇਆ, ਪਵੇ ਧੋਏ ਸੇ ਜਨਾ ਜਿਨੀ ਹਰ ਧਿਆਇਆ, ਹਰ ਧਿਆਇਆ ਪਵੇ ਧੋਏ ਗੁਰਮੁਖ ਜਿਨੀ ਧਿਆਇਆ, ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਉ ਪਵਿੱਤ ਸੰਗਤ ਸੁਭਾਈਆ, ਕਹਿੰਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ, ਕਹੇ ਨਾਨਕ ਸੇ ਪਵਿੱਤ ਜਿਨੀ ਗੁਰਮੁਖਰ ਹਰ ਧਿਆਇਆ, ਕਰਮੀ ਸਹਿਜਨਾ ਉਪਜੇਵਨ ਸਹਿਜੇ ਸਹਿਸਾ ਨਾ ਜਾਏ, ਨ ਜਾਏ ਸਹਿਸਾ ਕਿਤੇ ਸੰਜਮ ਰਹੇ ਕਰਮ ਕਮਾਏ, ਸਹਿ ਸਹਿ ਜਿਉ ਮਲੀਨ ਕਿਤ ਸੰਜਮ ਤੋਤਾ ਜਾਏ, ਮਨ ਤੋਬੋ ਸ਼ਬਦ ਲਾਗੂ ਅਰ ਸਿਉ ਰਹੁ ਚਿਤ ਲਾਏ, ਕਹੇ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੇ ਸਹਿਸਾ ਵਿਜਾਏ, ਜਿਉ ਮੈਲੇ ਬਾਹਰੋਂ ਨਿਰਮਲ ਬਾਹਰੋਂ ਨਿਰਮਲ, ਜਿਉ ਤਾਂ ਮੈਲੇ ਤਿਨੀ ਜਨਮ ਜੂਏ ਹਾਰਿਆ, ਤਿਸ ਨਾ ਵੱਡਾ ਰੋਗ ਲੱਗਾ ਮਰਨ ਮਨੋ ਵਿਸਾਰਿਆ, ਵੇਦਾਂ ਮੈਂ ਨਾਮ ਤੁਮ ਸੋ ਸੁਣੇ ਨਾਹੀਂ ਫਿਰੇ ਜਿਉ ਬੇਤਾਲਿਆ, ਕਹੇ ਨਾਨਕ ਜਿਨ ਸੱਚ ਤਜਿਆ ਕੂੜੇ ਲਾਗੇ ਤਿਨੀ ਜਨਮ ਜੂਏ ਹਾਰਿਆ, ਜਿਉ ਨਿਰਮਲ ਬਾਹਰੋਂ ਨਿਰਮਲ ਬਾਹਰੋਂ ਤਾਂ ਨਿਰਮਲ, ਜਿਉ ਨਿਰਮਲ ਸਤਿਗੁਰ ਤੇ ਕਰਣੀ ਕੁਮਾਣੀ, ਕੂੜ ਕੀ ਸੋਹੇ ਪਹੁੰਚੇ ਨਾਹੀਂ ਮਨਸਾ ਸੱਚ ਸੁਮਾਣੀ, ਜਨਮ ਰਤਨ ਜਿਨੀ ਖਟਿਆ ਭਲੇ ਸੇਵਣ ਜਾਰੇ, ਕਹੇ ਨਾਨਕ ਜਿਨ ਮਰ ਨਿਰਮਲ ਸਦਾ ਰਹੇ ਗੁਰ ਨਾਲੇ, ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਿੱਖ ਕੋਈ, ਜਿਉ ਰਹੇ ਗੁਰ ਨਾਲੇ ਗੁਰ ਕੇ ਚਰਨ ਹਿਰਦੇ ਧਿਆਏ ਅੰਤਰਾਤਮੈ ਸੰਭਾਲੇ, ਆਪ ਛੱਡ ਸਦਾ ਰਹੇ ਪਰਣੇ ਗੁਰਬਿਨਿ ਅਵਰਣਾ ਜਾਣੇ ਕੋਏ, ਕਹੇ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ, ਜੇ ਕੋ ਗੁਰ ਤੇ ਵੇਮੁਖ ਹੋਵੇ ਮੈਨੂੰ ਸਤਿਗੁਰੂ ਮੁਕਤ ਨਾ ਪਾਵੇ, ਭਾਵੇ ਮੁਕਤ ਨਾ ਹੋਰ ਥੇ ਕੋਈ, ਪੁੱਛੋ ਬਵੇਕੀਆਂ ਜਾਏ ਅਨੇਕ ਜੂਨੀ ਭਰਮੇ ਆਵੇ, ਬਿਨ ਸਤਿਗੁਰੂ ਮੁਕਤ ਨਾ ਪਾਏ ਫਿਰ ਮੁਕਤ ਪਾਏ ਲਾਗ ਚਰਣੀ ਸਤਿਗੁਰੂ ਸ਼ਬਦ ਸੁਣਾਏ, ਕਹੇ ਨਾਨਕ ਵਿਚਾਰ ਦੇਖੋ ਬਿਨ ਸਤਿਗੁਰੂ ਮੁਕਤ ਨਾ ਪਾਏ, ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ, ਸਿਰ ਬਾਣੀ ਜਿਨ ਕੋ ਨਦਰ ਕਰਮ ਹੋਵੇ ਹਿਰਦੇ ਤਨਾ ਸੁਮਾਣੀ, ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ ਜਪਿਓ ਸਾਰੰਗ ਪਾਣੀ, ਕਹੇ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ, ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ, ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ, ਹਰ ਹਰ ਨਿਤ ਕਰੇ ਰਸਨਾ ਕਹਿਆ ਕਛੂ ਨਾ ਜਾਣੀ, ਚਿਤ ਜਿਨ ਕਾਹਿਰ ਲਿਆ ਮਾਇਆ ਬੋਲਣ ਭੈ ਰਵਾਨੀ, ਕਹੇ ਨਾਨਕ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ, ਸਤਿਗੁਰ ਕਾ ਸ਼ਬਦ ਰਤਨ ਹੀਰੇ ਜਿਤ ਜੜਾਓ, ਸ਼ਬਦ ਰਤਨ ਜਿਤ ਮਨ ਲਾਗਾ ਹੋ ਅਸਮਾਓ, ਸਭ ਸੇਤੀ ਮਨ ਮਿਲਿਆ ਸੱਚੇ ਲਾਇਆ ਭਾਉ, ਆਪੇ ਹੀਰਾ ਰਤਨ ਆਪੇ ਜਿਸਨੂੰ ਦੇ ਬੁਝਾਏ, ਕਹੇ ਨਾਨਕ ਸ਼ਬਦ ਰਤਨ ਹੀਰਾ ਜਿਤ ਜੜਾਓ, ਸਿਵ ਸਕਤ ਆਪਿ ਉਪਾਏ ਕਹਿ ਕਰਤਾ ਪੇ ਹੁਕਮਰਤਾਏ, ਹੁਕਮਰਤਾਏ ਆ ਵੇਖੈ ਗੁਰਮੁਖ ਸੇ ਬੁਝਾਏ, ਤੋੜੇ ਬੰਧਨ ਹੋਵੇ ਮੁਗਤਾ ਸ਼ਬਦ ਮਨ ਵਸਾਏ, ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੇ ਕਿਸ ਸਿਉ ਲਵਲਾਏ, ਕਹੇ ਨਾਨਕ ਆਪ ਕਰਤਾ ਪੇ ਹੁਕਮ ਬੁਝਾਏ, ਸਿਮਰ ਸਾਤਰ ਪੁਨ ਪਾਪ ਵਿਚਾਰ ਦੇ, ਤੱਤਾ ਸਾਰ ਨਾ ਜਾਣੀ, ਤੱਤਾ ਸਾਰ ਨਾ ਜਾਣੀ ਗੁਰੂ ਬਾਜੋ, ਤੱਤਾ ਸਾਰ ਨਾ ਜਾਣੀ ਤਹੀ ਗੁਣੀ ਸੰਸਾਰ ਭਰਮ ਸੁੱਤਾ, ਸੁੱਤਿਆਂ ਰਹਿਣ ਵਿਹਾਣੀ ਗੁਰ ਕਿਰਪਾ ਤੇ ਸੇ ਜਨ ਜਾਗੇ, ਜਿਨਾਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ, ਕਹੈ ਨਾਨਕ ਸੋ ਤਤ ਪਾਏ ਜਿਸਨੂੰ ਅਣ ਦਿਨ ਹਰ ਲਿਵ ਲਾਗੇ, ਜਾਗਤ ਰਹਿਣ ਵਿਹਾਣੀ ਮਾਤਾ ਕਿ ਉਧਰ ਮੈਂ ਪ੍ਰਤਪਾਲ ਕਰੇ, ਸੋ ਕਿਉਂ ਮਨੋ ਵਸਾਰੀਏ, ਮਨੋ ਕਿਉਂ ਵਸਾਰੀਏ, ਵਡਦਾਤਾ ਜਗਨ ਮਿਹਾਰ ਪਹੁੰਚਾਵੇ, ਉਸਨੂੰ ਕੋਈ ਪੋਏ ਨਾ ਸਕੇ ਜਿਸਨੂੰ ਆਪਣੀ ਲਿਵ ਲਾਵੇ, ਆਪਣੀ ਲਿਵ ਆਪੇ ਲਾਏ, ਗੁਰਮੁਖ ਸਦਾ ਸੰਭਾਲੀ ਹੈ, ਕਹੇ ਨਾਨਕੇ ਵਡਦਾਤਾ ਸੋ ਕਿਉਂ ਮਨੋ ਵਸਾਰੀਏ, ਜੈਸੀ ਅਗਨ ਉਧਰ ਮੈਂ ਤੈਸੀ ਬਾਰ, ਮਾਇਆ ਮਾਇਆ ਗੁਣ ਸਭ ਏਕੋ ਜਿਹੀ ਕਰਤੇ ਖੇਲ ਰਚਾਇਆ, ਜਾਂ ਤਿਸ ਪਾਣਾ ਤਾਂ ਜੰਮਿਆ ਪਰਵਾਰ ਭਲਾ ਪਾਇਆ, ਲਿਵ ਛੁੜਕੀ ਲੱਗੀ ਤ੍ਰਿਸਨਾ ਮਾਇਆ ਅਮਰ ਵਰਤਾਇਆ, ਇਹ ਮਾਇਆ ਜੇ ਤਰ ਵਿਸਰੈ ਮੋਹ ਪੁਜੈ ਭਾਉ ਦੂਜਾ ਲਾਇਆ, ਕਹੇ ਨਾਨਕ ਗੁਰ ਪ੍ਰਸਾਦੀ ਜਿਨਾ ਲਿਵ ਲਾਗੀ ਤਨੀ ਵਿੱਚੇ ਮਾਇਆ ਪਾਇਆ, ਹਰਿਆ ਪਿਆ ਮੁਲਕ ਹੈ ਮੁੱਲ ਨਾ ਪਾਇਆ ਜਾਏ, ਮੁੱਲ ਨਾ ਪਾਇਆ ਜਾਏ ਕਿਸੇ ਵਿੱਚੋਂ ਰਹੇ ਲੋਕ ਵਿਲ ਲਾਏ,

ਨਾਨਕਾ ਜਨਾਰ ਪੱਲੇ ਪਾਏ। ਹਰ ਰਾਸ ਮੇਰੀ ਮਨਵਨ ਜਾਰਾ, ਹਰ ਰਾਸ ਮੇਰੀ ਮਨਵਨ ਜਾਰਾ, ਸਤਿਗੁਰ ਤੇ ਰਾਸ ਜਾਣੀ, ਹਰ ਹਰ ਨਿਤ ਜਪਿਓ ਜੀਓ, ਲਾਹ ਖਟਿਓ ਦਿਹਾੜੀ, ਇਹੋ ਧਨ ਤਿੰਨਾ ਮਿਲਿਆ ਜਨਾਰ ਆਪੇ ਭਾਣਾ। ਕਹੇ ਨਾਨਕ ਰਾਸ ਮੇਰੀ ਮਨ ਹੋਆ ਵਨ ਜਾਰਾ, ਇਹ ਰਸਨਾ ਤੂੰ ਅੰਦ ਰਸ ਰਾਚ ਰਹੀ, ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ, ਔਰ ਤੈ ਕਿਤੈ ਜਿਚਰ ਹਰ ਰਸ ਪੱਲੇ ਨਾ ਪਾਏ। ਹਰ ਰਸ ਪਾਏ ਪੱਲੇ ਪੀਏ, ਹਰ ਰਸ ਬੌੜਨਾ ਤ੍ਰਿਸ਼ਨਾ ਲਾਗੇ ਆਏ, ਇਹੋ ਹਰ ਰਸ ਕਰਮੀ ਪਾਈਏ, ਸਤਿਗੁਰ ਮਿਲੇ ਜਿਸੇ ਆਏ। ਕਹੇ ਨਾਨਕ ਹੋਰਿਆ ਨਿਰਾਸਾ, ਵਿਸਰੇ ਜਾਂ ਵਸੇ ਮਨ ਆਏ। ਇਹ ਸਰੀਰਾ ਮੇਰੇ ਯਾਰ ਤੂੰ ਮੈਂ ਜੋਤ ਰੱਖੀ, ਤਾਂ ਤੂੰ ਜਗ ਮੈਂ ਆਇਆ, ਹਰ ਜੋਤ ਰੱਖੀ ਤੁਧ ਵਿੱਚ ਤਾਂ ਤੂੰ ਜਗ ਮੈਂ ਆਇਆ, ਆਪੇ ਮਾਤਾ ਆਪੇ ਪਿਤਾ ਜਨ ਜੀਉ ਪਾਏ, ਜਗਤ ਦਿਖਾਇਆ ਗੁਰਪ੍ਰਸਾਦੀ ਬੁੱਝਿਆ, ਤਾਂ ਚਲ ਧੋਆ ਚਲਤ ਨਦਰੀ ਆਇਆ। ਕਹੇ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ, ਜੋਤ ਰਾਖੀ ਤਾਂ ਤੂੰ ਜਗ ਮੈਂ ਆਇਆ, ਮਨ ਚਾਉ ਪਿਆ ਪ੍ਰਭ ਆਗਮ ਸੁਣਿਆ, ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ, ਹਰ ਗਾਓ ਮੰਗਲ ਨਿਤ ਸਖੀਐ, ਸੁਖ ਦੁਖ ਨਾ ਵਿਆਪੇ, ਗੁਰ ਚਰਨ ਲਾਗੇ ਦਿਨ ਸੁਭਾਗੇ, ਆਪਣਾ ਪਿਰ ਜਾਪੇ ਅਨਹਤ ਬਾਣੀ, ਗੁਰ ਸ਼ਬਦ ਜਾਣੀ ਹਰ ਨਾਮ ਰਸ ਭੋਗੋ। ਕਹੇ ਨਾਨਕ ਪ੍ਰਭ ਆ ਮਿਲਿਆ ਕਰਨ ਕਾਰਨ ਯੋਗ, ਇਹ ਸਰੀਰਾ ਮੇਰੇ ਆ ਇਸ ਜਗ ਮੈਂ ਆਏ, ਕਹਿ ਕਿਆ ਤੁਧ ਕਰਮ ਕਮਾਇਆ, ਕੀ ਕਰਮ ਕਮਾਇਆ ਤੁਧ ਸਰੀਰਾ, ਜਾਂ ਤੂੰ ਜਗ ਮੈਂ ਆਇਆ, ਜਿਨਾਰ ਤੇਰਾ ਰਚਨ ਰਚਿਆ, ਸੋ ਹਰ ਮਨ ਨਾ ਵਸਾਇਆ, ਗੁਰਪ੍ਰਸਾਦੀ ਹਰ ਮਨ ਵਸਿਆ, ਪੂਰਬ ਲਿਖਿਆ ਪਾਇਆ। ਕਹੈ ਨਾਨਕ ਇਹੋ ਸਰੀਰ ਪ੍ਰਵਾਨ ਹੋਆ, ਜਿਨ ਸਤਿਗੁਰ ਸਿਉਂ ਚਿਤ ਲਾਇਆ, ਨੇਤਰੋ ਮੇਰੇ ਹਰ ਤੂੰ ਮੈਂ ਜੋਤ ਧਰੀ, ਹਰ ਬਿਨਿਵਰਨਾ ਦੇਖੋ ਕੋਈ, ਹਰ ਬਿਨਿਵਰਨਾ ਦੇਖੋ ਕੋਈ, ਨਦਰੀ ਹਰ ਨਿਹਾਲਿਆ, ਇਹੋ ਵਿੱਚ ਸੰਸਾਰ ਤੁਮ ਦੇਖਦੇ ਹੋ, ਹਰ ਕਾ ਰੂਪ ਹੈ ਰੂਪ ਨਦਰੀ ਆਇਆ, ਗੁਰਪ੍ਰਸਾਦੀ ਬੁੱਝਿਆ ਜਾਂ ਵੇਖਾਂ, ਹਰ ਇੱਕ ਹਰ ਬਿਨਿਵਰਨਾ ਕੋਈ। ਕਹੇ ਨਾਨਕ ਹੇ ਨੇਤਰ ਅੰਧ ਸੇ ਸਤਿਗੁਰ ਮਿਲੈ ਦਿਵ ਦ੍ਰਿਸ਼ਟ ਹੋਈ, ਹੇ ਸਰਵਣੋ ਮੇਰਾ ਸਾਚੇ ਸੁਣਨੇ ਨੂੰ ਪਠਾਏ, ਸਾਚੇ ਸੁਣਨੇ ਨੂੰ ਪਠਾਏ, ਸਰੀਰ ਲਾਏ ਸੁਣੋ ਸਤ ਬਾਣੀ, ਜਿਤ ਸੁਣੀ ਮਨ ਤਨ ਹਰਿਆ ਹੋਆ, ਰਸਨਾ ਰਸ ਸਮਾਨੀ, ਸੱਚ ਅਲੱਖ ਵਡਾਣੀ, ਤਾਂ ਕੀ ਗਤ ਕਹੀ ਨਾ ਜਾਏ।

ਬਠਾਈ। ਹਰ ਜੀਉ ਗੁਫਾ ਅੰਦਰ ਰੱਖ ਕੈ ਵਾਜਾ ਪਵਣ ਵਜਾਇਆ, ਵਜਾਇਆ ਵਾਜਾ ਪਾਉਣ ਨੌ ਦੁਆਰੇ ਪ੍ਰਗਟ ਕੀਏ, ਦਸਵਾਂ ਗੁਪਤ ਰਖਾਇਆ। ਗੁਰਦੁਆਰੇ ਲਾਏ ਪਾਵਨੀ ਇੱਕ ਨਾ, ਦਸਵਾਂ ਦੁਆਰ ਦਿਖਾਇਆ। ਤਹਿ ਅਨੇਕ ਰੂਪ ਨਾਉ ਨਵ ਨਿਧ, ਤਿਸਤਾਂਤ ਨਾ ਜਾਈ ਪਾਇਆ। ਕਹੇ ਨਾਨਕ ਕਰ ਪਿਆਰੇ ਜੀਓ, ਗੁਫਾ ਅੰਦਰ ਰੱਖ ਕੈ ਵਾਜਾ ਪਵਣ ਵਜਾਇਆ, ਇਹੋ ਸਾਚਾ ਸੋਹਿਲਾ ਸਾਚੇ ਘਰ ਗਾਵੋ। ਗਾਵੋ ਤਾਂ ਸੋਹਿਲਾ ਘਰ ਸੱਚੈ, ਜਿੱਥੈ ਸਦਾ ਸੱਚ ਧਿਆਵੇ, ਸੱਚੋ ਤੇ ਆਵੇ ਜਾਂ ਤੁਧ ਭਾਵੈ, ਗੁਰਮੁਖ ਜਿਨਾ ਬੁਝਾਵੈ, ਇਹੋ ਸੱਚ ਸਭਨਾ ਕਾ ਖਸਮ ਹੈ, ਜਿਸ ਬਖਸ਼ੇ ਸੋ ਜਨ ਪਾਵੈ। ਕਹੈ ਨਾਨਕ ਸੱਚ ਸੋਹਿਲਾ ਸੱਚੈ ਕਰ ਗਾਵੈ, ਅਣਦ ਸੁਣੋ ਵੱਡ ਭਾਗੀ ਹੋ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ ਉਤਰੇ, ਸਗਲ ਵਸੂਰੇ ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ, ਪੂਰੇ ਗੁਰ ਤੇ ਜਾਣੀ ਸੁਣ ਤੇ ਪਾਨੀਤ, ਕਹਿ ਤੇ ਪਾਵਿਤ ਸਤਿਗੁਰ ਰਹਾ ਪਰ ਪੂਰੇ ਬਿਨਵੰਤ।

ਬੋਲਾਂ ਜੀ ਵਾਹਿਗੁਰੂ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਦੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਹਰੇ ਅੰਗਦ ਗੁਰ ਤੇ ਅਮਰਦਾਸ ਰਾਮਦਾਸੀ ਹੋਏ ਸਹਾਏ ਅਰਜਨ ਹਰ ਗੋਬਿੰਦ ਨਾਉ ਸਿਮਰਉ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਹ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰ ਨਾਉਣ ਦੇ ਆਵੇ ਤਾਏ ਸਭ ਥਾਈ ਹੋਏ ਸਹਾਏ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ

ਲੱਕੜੀਆਂ ਤੇ ਚੜੇ ਤਾਂ ਨਾਰਿਆਂ ਨਾਲ ਤਿਰਵਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਸਦਕੇ ਸਾਂ ਸੁਵਾਸਾਂ ਸੰਗ ਨਿਭਾਇਆ ਤਿੰਨਾਂ ਸਮੂਹ ਸ਼ਹੀਦਾਂ

ਮਿੱਟੀ ਹੈ ਜੀ। ਤੁਰਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ, ਦਿਆਲ ਪੁਰਖ ਮਿਹਰਬਾਨਾ ਹਰ ਨਾਨਕ ਸਾਜਿਬ ਖਾਨਾ। ਤੀਨੇ ਤਾਪ ਨਿਵਾਰਨ ਹਾਰ ਦੁੱਖ ਹੰਤਾ ਸੁਖ ਰਾਸ, ਤਾ ਕੋ ਬਿਘਨਾ ਕੋ ਲਾਗੇ ਜਾ ਕੀ ਪ੍ਰਭਿਆ ਕੇ ਅਰਦਾਸ। ਆਪ ਜੀਆਂ ਨੇ ਕਿਰਪਾ ਰਹਿਮਤ ਕੀਤੀ ਸੱਚੇ ਪਾਤਸ਼ਾਹ ਜੀਓ, ਗੁਪਤ ਪਰਿਵਾਰ ਸੱਚੇ ਪਾਤਸ਼ਾਹ ਜੀ, ਨਾਮ ਆਪ ਜੀ ਜਾਣਦੇ ਹੋ ਸੱਚੇ ਪਾਤਸ਼ਾਹ ਜੀ, ਪਰਿਵਾਰ ਵੱਲੋਂ ਆਪਣੇ ਬੱਚਿਆਂ ਦੇ ਕਾਰੋਬਾਰ ਦੀ ਚੜ੍ਹਦੀ ਕਲਾ ਵਾਸਤੇ, ਦੇਹ ਰੂਪਤਾ ਵਾਸਤੇ, ਮਾਤਾ ਪਿਤਾ ਦੇ ਆਗਿਆਕਾਰੀ ਵਾਸਤੇ, ਸੱਚੇ ਪਾਤਸ਼ਾਹ ਜੀ ਨਾਮ ਦੀਆਂ ਦਾਤਾਂ ਵਾਸਤੇ ਆਪਦਾ ਸ਼ੁਕਰਾਨਾ ਕਰਦਿਆਂ ਹੋਇਆਂ, ਸੱਚੇ ਪਾਤਸ਼ਾਹ ਜੀ ਪਰਸੋਂ ਤੋਂ ਤੁਰਕੀ ਬਾਣੀ ਦੇ ਇੱਕ ਸ੍ਰੀ ਅਖੰਡ ਪਾਤਸ਼ਾਹ ਸਾਹਿਬ ਆਰੰਭ ਕਰਵਾਇਆ, ਇਸ ਵੇਲੇ ਸੰਪੂਰਨਤਾਵਾਂ ਹੋਈਆਂ ਹਨ। ਕਿਰਪਾ ਕਰਨੀ ਪਾਤਸ਼ਾਹ ਜੀ ਸਮੁੱਚੀ ਬਾਣੀ ਪੜ੍ਹਦਿਆਂ ਸੁਣਦਿਆਂ ਭੁੱਲ ਚੁੱਕ ਦੀ ਖਿਮਾ ਬਖਸ਼ਣਾ। ਪੜ੍ਹੀ ਸੁਣੀ ਬਾਣੀ ਦਾ ਭਾਵ ਪਰਿਵਾਰ ਦੇ ਸੰਗਤਾਂ ਦੇ ਹਿਰਦੇ ਤੇ ਵਸਾਉਣਾ, ਪਰਿਵਾਰ ਦੀ ਕੀਤੀ ਹੋਈ ਤਨ ਮਨ ਧਨ ਦੁਆਰਾ ਸੇਵਾ ਸਫਰੀ ਕਰਨੀ, ਕਿਰਪਾ ਕਰਨੀ ਜੀ ਬੱਚਿਆਂ ਨੂੰ ਕਾਰੋਬਾਰਾਂ ਵਿੱਚ ਵਾਧਾ ਬਖਸ਼ਣੇ, ਸੱਚੇ ਪਾਤਸ਼ਾਹ ਜੀ ਆਪਣੇ ਮਾਤਾ ਪਿਤਾ ਦੇ ਆਗਿਆ ਘਰ ਬਣਾਉਣਾ, ਆਪਣੀ ਪਿਆਰੀ ਗੁਰਸਿੱਖੀ ਬਖਸ਼ਣੀ, ਸੱਚੇ ਪਾਤਸ਼ਾਹ ਜੀ ਕਿਰਤ ਕਮਾਈਆਂ ਵਿੱਚ ਵਾਧੇ ਪਾਉਣੇ, ਤੰਦਰੁਸਤੀਆਂ ਬਖਸ਼ਣੀਆਂ, ਗੁਰਮਤਿ ਅਨੁਸਾਰ ਸਮੂਹ ਪਰਿਵਾਰ ਦੀਆਂ ਮਨੋਕਾਮਨਾ ਪੂਰੀਆਂ ਕਰਨੀਆਂ। ਆਪ ਜੀ ਨੂੰ ਸੱਚੇ ਪਾਤਸ਼ਾਹ ਜੀ ਉਹ ਸੁੰਦਰ ਮਾਲਾ ਸਾਹਿਬ ਭੇਟ ਕੀਤੇ ਹਨ, ਅੰਗੀਕਾਰ ਕਰਨੇ ਸੇਵਕਾਂ ਦੇ ਲੋਕ ਪਰਲੋਜ ਪੜਦੇ ਕਜਨੇ, ਸੱਚੇ ਪਾਤਸ਼ਾਹ ਜੀ ਉਹ ਅਰਦਾਸ ਬੇਨਤੀ

0: ਬੇਨਤੀ ਕਰਵਾਉਂਦੇ ਹਨ। ਕਿਰਪਾ ਕਰਨੀ ਜੀ ਅੰਮ੍ਰਿਤ ਵੇਲੇ ਦੀ ਸੰਭਾਲ, ਨਾਮ ਦੀਆਂ ਦਾਤਾਂ ਬਖਸ਼ਣੀਆਂ, ਸੱਚੇ ਪਾਤਸ਼ਾਹ ਤੰਦਰੁਸਤੀਆਂ ਚੜ੍ਹਦੀਆਂ ਕਲਾ ਬਖਸ਼ਣੀਆਂ, ਕਿਰਤ ਕਮਾਈਆਂ ਵਿੱਚ ਵਾਧੇ ਪਾਉਣੇ, ਗੁਰਮਤ ਅਨੁਸਾਰ ਮਨੋਕਾਮਨਾ ਪੂਰੀਆਂ ਸੱਚੇ ਪਾਤਸ਼ਾਹ ਕਰਨੀਆਂ ਜੀਓ। ਆਪ ਜੀ ਨੂੰ ਸੁੰਦਰ ਮਾਲਾ ਸਾਹਿਬ ਭੇਟ ਕੀਤੇ, ਅੰਗੀਕਾਰ ਕਰਨੇ ਸੇਵਕਾਂ ਦੇ ਲੋਕ ਉੱਪਰ ਲੋਜ ਪਰਦੇ ਕਜਨੇ। ਇੱਕ ਸ੍ਰੀ ਖੰਡਪਾ ਸਾਹਿਬ ਜੀ ਕੀ ਅਰਦਾਸ, ਸੰਪੂਰਨ ਜਪਜੀ ਸਾਹਿਬ ਆਨੰਦ ਸਾਹਿਬ ਜੀ ਕੀ ਅਰਦਾਸ, ਭੁੱਲ ਚੁੱਕ ਦੀ ਖਿਮਾ ਬਖਸ਼ਣਾ, ਇਸ ਵੇਲੇ ਬਖਸ਼ਿਆ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਸਜ ਕੇ ਹਾਜ਼ਰ ਹੈ। ਕਰੀ ਪਾਕ ਸਾਲ ਸੋਚ ਪਵਿੱਤਰਾ ਲਾਭ ਭੋਗ ਹਰਾਏ। ਆਪ ਜੀ ਦਾ ਸੀਤ ਪ੍ਰਸ਼ਾਦ ਜੋ ਛਕੇ ਨਾਮ, ਵਾਹਿਗੁਰੂ ਵਾਹਿਗੁਰੂ ਜਪੇ। ਸ੍ਰੀ ਮੁਖ ਬਾਗ ਦੀ ਬਖਸ਼ ਕਰੋ, ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਉਹਦਾ ਨਾਮ ਚਿਤਾਵੇ, ਨਾਨਕ ਨਾਮ ਚੜ੍ਹਦੀ ਕਲਾ
1: ਤੇਰੇ ਭਾਣੇ ਸਰਬੱਤ ਦਾ ਭਲਾ।
0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ, ਸੋ ਕਹੁ ਟਲ ਗੁਰ ਸੇਵੀਆ, ਅਹਿੰਸ ਸਹਿਜ ਸੁਭਾਇ, ਦਰਸਨ ਪਰਸਿਆ ਗੁਰੂ ਕੈ।

ਗੁਰ ਆਪਣੇ ਉਪਰ ਬਲ ਜਾਈਐ ਆਠ ਪੈਰ ਹਰ ਹਰ ਜਸ ਗਾਈਐ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

Jawa dan Tegal utara dinding tanggal marang keluar di pintu mari dan dalam keluar di pintu belakang sendiri itu dalam keluar mandiri itu kan berdiri dan berjalan pada titik di depan itu dia pun terus sudah sampai ke lanjut berbila dan tanggal hari itu di tempat sana itu di dinding sana berbagai berbagai jalan hingga pun terkerap perkara perkara terjadi kalau jaga terjadi pertemuan tidak sebelum sebelum kita apa ini kita sabhi tarah tanral jaan bhed ke darya nirankar nirbhakar nama nanda nada sanga kamul kar pe raja ke bhed aur sabhi da ta ko kar bahan anumar tamam ur bhed pe jaan tama ye ko paisa se nirankar ka ki jitna ke baba apni mere jiti jo na pe ke rahe ki amra la kana jaye to sara ke dil ke jo apni sansara hai kari tan par un pe aur ab ke dur pan lage ga ke kabhi nahi apni pan do rahe ki to pura ja baitha to sansara sang ke ka sun ke ga sun ko bhai ਇੱਕ ਵਾਰ ਸਿੰਘ ਸਿੰਘਰੋ ਦੁੜ ਜਿੱਥੇ ਉੱਠਵਾ ਤਦ ਪਾਤਾ ਸਿੰਘ ਨੂੰ ਵਿੱਚ ਕਰੋ ਰਣ ਕਰਦਾ ਜੇ ਤੂੰ ਜੋ ਸਰਨ ਪਰੇ ਤਨ ਤੇ ਜੋ ਜਿੰਤਾ ਮਾਰੇ ਪ੍ਰਸ਼ਾਨ ਤੋਂ ਪਰੇ ਜੇ ਹਾਰੇ ਤਨ ਤੇ ਤੂੰ ਸੰਗਰ ਸਭ ਕਰੇ ਜੋ ਪਰ ਇੱਕ ਵਾਰ ਤੇ ਹੈ ਤਾਂ ਵੀ ਕੌਣ ਨੂੰ ਮੇਰੇ ਰੱਖਿਆ ਤਾਂ ਸਭ ਤੋਂ ਨਹੀਂ ਕਰ ਤਨ ਪੰਨ ਕਿਰਪਾ ਦੇ ਤਨ ਜੈ ਨਾਰ ਤਾਂ ਜੀ ਤਾਂ ਤਨ ਤੁਮ ਹਰ ਬੜੇ ਦੀ ਸੰਕਰ ਮੁਕਤ ਹੋ ਜੀ ਤੂੰ ਤਾਂ ਤੇ ਸਨ ਦੇ ਵਾਰ ਦੀ ਸਵਾਰ ਤੋਂ ਤਾਂ ਤੇ ਮਰੇ ਜੀ ਨਾਂ ਤਾਂ ਰੁਕਾ ਗਾ ਜੀ ਤੇਰਾ ਕਰ ਗਏ ਨਾ ਜਮ ਤਾਰੀਆ ਪਾ ਵੀ ਬਾਰੀ ਤਰ ਤੋਂ ਨਾ ਤੇ ਜੀ ਜੀ ਤੇ ਬਤਾ ਪਰ ਇਹ ਜਮ ਮਾਤਾ ਗਰੰਤ ਕਰ ਆਪਣੀ ਸੁਰਾ ਦਾ ਤੇ ਮੇਰੇ ਤੋਂ ਇੱਕ ਵਾਰ ਤਾਂ ਸੁਨੇ ਗੁੰਗਿਓ ਜਾਇ ਸੁ ਰਸਨਾ ਪਾਵਿ ਸੁਨੇ ਮੂੜ ਜਿਤ ਲਾਇ ਜਿਤ ਰਤਾਵਿ ਦੁਖ ਦਰਦ ਭਾਵ ਨਿਕਟਨਾ ਤੇ ਨਰ ਕੇ ਰਹਿ ਹੋ ਜੋ ਜਾਂ ਕੀ ਇੱਕ ਵਾਰ ਕੋਈ ਦੁਖ ਹੈ ਜੋ ਕੇ ਸਮਹਦਰ ਸਾਸ ਕਿ ਨਿਕਿਆ ਸਾਸ ਕੋਨ ਤੀਨ ਕੀ ਜੇ ਬਾਦਰ ਸੁਦੀ ਹੈ ਜਮੀ ਰੋਵਾਰ ਅਤਿ ਸਦਰ ਉਗਰਨ ਸੁਧਾਰ ਸਵਈਆ ਪਾਏ ਗਏ ਜਬ ਤੇ ਤੁਮਰੇ ਤਬ ਤੇ ਕੋ ਆਗਤ ਰਹੇ ਨਿਆ ਨਿਉ ਰਾਮ ਰਹੀਮ ਪ੍ਰਾਣ ਪੁਰਾਣ ਅਨੇ ਕਹਿ ਮਾ ਦੇਖ ਨਾ ਮਾਨਿਓ ਸਿਮਰ ਸਾਸਤਰ ਦੇ ਸਭ ਉਹ ਭੇਦ ਕਹਿ ਹਮ ਇੱਕ ਨਾ ਜਾਣੇ ਸ੍ਰੀ ਪ੍ਰਾਣ ਕਿਰਪਾ ਤੁਮਰੀ ਫਰਮਾਇ ਨਾ ਦੋ ਸਭ ਤੁਮਰੀ ਬੁਕਾਨ ਦੋ ਰਾਤ ਸੰਗ ਦਵਾਰ ਕੋ ਚਾਹਤ ਕੇ ਤੁਹਾਰ ਉਦਵਾਰ ਕਰਦੇ ਪਿੱਛੇ ਵਾਹਿਗੁਰੂ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ। ਸਗਲ ਦੁਆਰ ਕੋ ਛਾੜ ਕੇ ਗਹਿੋ ਤੁਹਾਰੋ ਦੁਆਰ, ਵਾਹੇ ਗਹਿ ਕੀ ਲਾਜਸ, ਗੋਬਿੰਦ ਦਾਸ ਤੁਹਾਰ, ਗੋਬਿੰਦ ਦਾਸ ਤੁਹਾਰ। ਕਿੰਨੇ ਤਾਪ ਨਾਰ ਹਰ ਦੁੱਖ ਹੰਤਾ ਸੁਖ ਰਾਸ, ਤਾਕੋ ਵਿਘਨ ਕੋ ਲਾਗ, ਜਾ ਕੀ ਪ੍ਰਭ ਆ ਗਏ ਅਰਦਾਸ। ਹਰੀ ਵਾਹਿਗੁਰੂ। ਇੱਕ ਓਅੰਕਾਰ ਸਤਨਾਮ, ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸਾਹਿਬ, ਗੁਰਪ੍ਰਸਾਦ ਜਪ ਆਦਿ ਸੱਚ ਜਗਾਦ ਸੱਚ ਹੈ ਪੀ ਸੱਚ, ਨਾਨਕ ਹੋਸੀ ਪੀ ਸੱਚ। ਇੱਕ ਓਅੰਕਾਰ ਸਤਨਾਮ, ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬ, ਗੁਰਪ੍ਰਸਾਦ ਜਪ ਆਦਿ ਸੱਚ ਜਗਾਦ ਸੱਚ ਹੈ ਪੀ ਸੱਚ, ਨਾਨਕ ਹੋਸੀ ਪੀ ਸੱਚ। ਇੱਕ ਓਅੰਕਾਰ ਸਤਨਾਮ, ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬ, ਗੁਰਪ੍ਰਸਾਦ ਜਪ ਆਦਿ ਸੱਚ ਵਿਵਾਦ ਸੱਚ ਹੈ ਪੀ ਸੱਚ, ਨਾਨਕ ਹੋਸੀ ਪੀ ਸੱਚ। ਇੱਕ ਓਅੰਕਾਰ ਸਤਨਾਮ, ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬ, ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ, ਨਾਨਕ ਹੋਸੀ ਪੀ ਸੱਚ। ਇੱਕ ਓਅੰਕਾਰ ਸਤਨਾਮ, ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬ, ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ, ਨਾਨਕ ਹੋਸੀ ਪੀ ਸੱਚ। ਇੱਕ ਓਅੰਕਾਰ ਸਤਨਾਮ, ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬ, ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ, ਨਾਨਕ ਹੋਸੀ ਪੀ ਸੱਚ। ਇੱਕ ਓਅੰਕਾਰ ਸਤਨਾਮ, ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬ, ਗੁਰਪ੍ਰਸਾਦ ਜਪ ਆਦਿ ਸੱਚ ਜਗਾਦ ਸੱਚ ਹੈ ਪੀ ਸੱਚ, ਨਾਨਕ ਹੋਸੀ ਪੀ ਸੱਚ, ਨਾਨਕ ਹੋਸੀ ਪੀ ਸੱਚ, ਨਾਨਕ ਹੋਸੀ ਪੀ ਸੱਚ, ਨਾਨਕ ਹੋਸੀ ਪੀ ਸੱਚ, ਨਾਨਕ ਹੋਸੀ ਪੀ ਸੱਚ। ਇੱਕ ਓਅੰਕਾਰ ਸਤਨਾਮ, ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬ, ਅਜੂਨੀ ਸਾਹਿਬ, ਗੁਰਪ੍ਰਸਾਦ ਜਪ ਆਦਿ ਸੱਚ ਨਾਨਕ ਹੋਸੀ ਪੀ ਸੱਚ। ਇੱਕ ਓਅੰਕਾਰ ਸਤਨਾਮ, ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬ, ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ, ਨਾਨਕ ਹੋਸੀ ਪੀ ਸੱਚ। ਇੱਕ ਓਅੰਕਾਰ, ਇੱਕ ਓਅੰਕਾਰ ਸਤਨਾਮ, ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬ, ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ, ਨਾਨਕ ਹੋਸੀ ਪੀ ਸੱਚ। ਇੱਕ ਓਅੰਕਾਰ ਸਤਨਾਮ, ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬ, ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ, ਨਾਨਕ ਹੋਸੀ ਪੀ ਸੱਚ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।

Vaheguru.

ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ,

Bye.

ਵਾਹਿਗੁਰੂ ਵਾਹਿਗੁਰੂ ਵਾਹਿ

ਵਾਹਿਗੁਰੂ।

ਵਾਹਿਗੁਰੂ।

ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿ

ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।

ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ,

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

Vaheguru, Vaheguru, Vaheguru.

Vaheguru.

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਸਲੋਕ ਮਹੱਲਾ ਪੰਜਵਾਂ। ਤੇਰਾ ਕੀਤਾ ਜਾਤੋ ਨਾ ਮੈਨੂੰ ਜੋਗ ਕੀਤੋ, ਮੈਂ ਨਿਰਗੁਣ ਯਾਰੇ ਕੋ ਗੁਣ ਨਾ ਆਪੇ ਤਰਸ ਪਿਓ, ਤਰਸ ਪਿਆ ਮੈਂ ਰਹਿਮਤ ਹੋ ਸਤਿਗੁਰ ਸੱਜਣ ਮੇਲੇ, ਨਾਨਕ ਨਾਮ ਮਿਲੇ ਤਾਂ ਜੀ ਤਨ ਮਨ ਥੀਵੇ ਹਰੇ, ਨਾਨਕ ਨਾਮ ਮਿਲੇ ਤਾਂ ਜੀ ਤਨ ਮਨ ਥੀਵੇ ਹਰਿਆ। ਸੋਠ ਮਹੱਲਾ ਪੰਜਵਾਂ। ਮਾਧੋ ਹਮ ਐਸੇ ਤੂੰ ਐਸਾ, ਮਾਧੋ ਹਮ ਐਸੇ ਤੂੰ ਐਸਾ, ਹਮ ਮੈਲੇ ਤੁਮ ਊਜਲ ਕਰਤੇ, ਹਮ ਨਿਰਗੁਣ ਤੂੰ ਦਾਤਾ, ਹਮ ਮੈਲੇ ਤੁਮ ਊਜਲ ਕਰਤੇ, ਹਮ ਨਿਰਗੁਣ ਤੂੰ ਦਾਤਾ। ਤੂੰ ਹਮ ਮੂਰਖ ਤੁਮ ਚਤਰ ਸਿਆਣੇ, ਤੂੰ ਸਰਬ ਕਲਾ ਕਾ ਗਿਆਤਾ, ਹਾਂ ਮੂਰਖ ਤੁਮ ਚਤਰ ਸਿਆਣੀ, ਤੂੰ ਸਰਬ ਕਲਾ ਕਾ ਗਿਆਤਾ, ਤੂੰ ਸਰਬ ਕਲਾ ਕਾ ਗਿਆਤਾ। ਮਾਧੋ ਹਮ ਐਸੇ ਤੂੰ ਐਸਾ, ਮਾਧੋ ਹਮ ਐਸੇ ਤੂੰ ਐਸਾ, ਹਮ ਪਾਪੀ ਤੁਮ ਪਾਪ ਖੰਡਨ ਨੀਕੋ ਠਾਕਰ ਦੇਸਾ, ਹਮ ਪਾਪੀ ਤੁਮ ਪਾਪ ਖੰਡਨ ਨੀਕੋ ਠਾਕਰ ਦੇਸਾ ਰਹੋ। ਤੁਮ ਸਭ ਸਾਜੇ ਸਾਜ ਨਵਾਜੇ ਜਿਉ ਪਿੰਡ ਦੇ ਪ੍ਰਾਣ, ਤੁਮ ਸਭ ਸਾਜੇ ਸਾਜ ਨਵਾਜੇ ਜਿਉ ਪਿੰਡ ਦੇ ਪ੍ਰਾਣ, ਨਿਰਗੁਣ ਯਾਰੇ ਗੁਣ ਨਹੀਂ ਕੋਈ, ਨਿਰਗੁਣ ਯਾਰੇ ਗੁਣ ਨਹੀਂ ਕੋਈ, ਤੁਮ ਦਾਨ ਦਿਓ ਮਿਹਰਬਾਨ, ਤੁਮ ਦਾਨ ਦਿਓ ਮਿਹਰਬਾਨ, ਤੁਮ ਕਰੋ ਭਲਾ ਹਮ ਭਲੋ ਨਾ ਜਾਣੇ, ਤੁਮ ਕਰੋ ਭਲਾ ਹਮ ਭਲੋ ਨਾ ਜਾਣੇ, ਤੁਮ ਸਦਾ ਸਦਾ ਦਿਆਲੂ, ਤੁਮ ਸਖਦਾਈ ਪੁਰਖ ਵਿਦਾਤੇ, ਤੁਮ ਰਾਖੋ ਆਪਣੇ ਬਲ, ਤੁਮ ਸੁਖਦਾਈ ਪੁਰਖ ਵਿਦਾਤੇ, ਤੁਮ ਰਾਖੋ ਆਪਣੇ ਬਲ, ਤੁਮ ਨਿਧਾਨ ਅਟਲ ਸੁਲਤਾਨ ਜੀ ਜਨ ਸਭ ਜਾਚੈ, ਤੁਮ ਨਿਧਾਨ ਅਟਲ ਸੁਲਤਾਨ ਜੀ ਜਨ ਸਭ ਜਾਚੈ, ਕਹੋ ਨਾਨਕ ਹਮ ਇਹ ਹਵਾਲਾ ਰਾਖ ਸੰਤਨ ਕੇ ਪਾਛੇ, ਕਹੋ ਨਾਨਕ ਹਮ ਇਹ ਹਵਾਲਾ ਰਾਖ ਸੰਤਨ ਕੇ ਪਾਛੇ। ਫਿਰ ਘਰ ਬੈਸੋ ਹਰ ਜਨ ਪਿਆਰੇ, ਫਿਰ ਘਰ ਬੈਸੋ ਹਰ ਜਨ ਪਿਆਰ, ਸਤਿਗੁਰ ਤੁਮਾਰੇ ਕਾਸ਼ ਸਵਾਰ, ਸਤਿਗੁਰ ਤੁਮਾਰੇ ਕਾਸ਼ ਸਵਾਰ, ਦੁਸ਼ਟ ਦੂਤ ਪਰਮੇਸ਼ਰ ਮਾਰ, ਦੁਸ਼ਟ ਦੂਤ ਪਰਮੇਸ਼ਰ ਮਾਰ, ਜਨਕੀ ਪੈਜ ਰੱਖੀ ਕਰਤਾ, ਜਨਕੀ ਪੈਜ ਰੱਖੀ ਕਰਤਾ, ਬਾਦਸ਼ਾਹ ਸਾਸਾ ਬਸ ਕਰ ਦੀ, ਬਾਦਸ਼ਾਹ ਸਾਸਾ ਬਸ ਕਰ ਦੀ, ਅੰਮ੍ਰਿਤ ਨਾਮ ਮਹਾਰਸ ਪੀਣ, ਅੰਮ੍ਰਿਤ ਨਾਮ ਮਹਾਰਸ ਪੀਣ, ਨਿਰਭਉ ਹੋਏ ਭਜੋ ਭਗਵਾਨ, ਨਿਰਭਉ ਹੋਏ ਭਜੋ ਭਗਵਾਨ, ਸਾਧ ਸੰਗਤ ਮਿਲ ਕੀਨੋ ਦਾ, ਸਾਧ ਸੰਗਤ ਮਿਲ ਕੀਨੋ ਦਾ, ਸ਼ਰਨ ਪਰੇ ਪ੍ਰਾਵੇ ਅੰਤਰ ਜਾਮ, ਸ਼ਰਨ ਪਰੇ ਪ੍ਰਾਵੇ ਅੰਤਰ ਜਾਮ, ਨਾਨਕ ਓਟ ਪਕੜੀ ਪ੍ਰਾਵਸਾ, ਨਾਨਕ ਓਟ ਪਕੜੀ ਪ੍ਰਾਵਸਾ। ਵਾਹਿਗੁਰੂ ਏਕ ਤੂੰ ਹੀ, ਏਕ ਤੂੰ ਹੀ, ਏਕ ਤੂੰ, ਏਕ ਤੂੰ ਹੀ, ਏਕ ਤੂੰ ਹੀ, ਏਕ ਤੂੰ, ਏਕ ਤੂੰ ਹੀ, ਏਕ ਤੂੰ ਹੀ, ਏਕ ਤੂੰ, ਏਕ ਤੂੰ ਹੀ, ਏਕ ਤੂੰ ਹੀ, ਏਕ ਤੂੰ, ਏਕ ਤੂੰ ਹੀ, ਏਕ ਤੂੰ, ਏਕ ਤੂੰ ਹੀ, ਏਕ ਤੂੰ ਹੀ, ਏਕ ਤੂੰ,
एक तू ही, एक तू ही, एक तू ही, एक तू, एक तू ही। क्या त्रिशान गोविंदे मकंदे उदार अपार हरि अंकारि नाम में अकाम। गोविंदे मकंदे उदार अपार हरि अंकारि नाम में अकाम। टाडी दर्पा मंगण दर कदे न छोड़े, टाडी दर्पा मंगण दर कदे न छोड़े। मन रत्ता गोविंद संग सच भोजन जोड़े, मन रत्ता गोविंद संग सच भोजन जोड़े। प्रीत लगी हर नाम से ए हस्ती कोड़े, प्रीत लगी हर नाम से ए हस्ती कोड़े। राज मिल खुशियां कणी ढाए मुख न मोड़े, राज मिल खुशियां कणी ढाए मुख न मोड़े। टाडी दर्पा दर कदे ढाडी दरपा मंगना दर कदे न छोड़े। नानक मन तन चाओ इन्हें तो प्रभु खोल, नानक मन तन चाओ इन्हें तो प्रभु खोल। धन धन मेरे प्यारे गुरु नानक देव साहब, तू ही निरंकार, तू सदा सलामत निरंकार, तू ठाकुर उच्च भगवान। नानक की भरा बेनती अपनी भगती लाए। धन धन मेरे प्यारे गुरु नानक देव साहब, तू ही निरंकार, तू सदा सलामत निरंकार, तू ठाकुर उच्च भगवान। नानक की भरा बेनती अपनी भगती ला। धन गुरु नानक, धन गुरु नानक, धन गुरु नानक, धन धन गुरु गोबिंद सिंह जी महाराज, धन धन गुरु गोबिंद सिंह जी महाराज, धन धन गुरु ग्रंथ साहब जी महाराज, धन धन गुरु ग्रंथ साहब जी महाराज, धन धन बाबा नंद सिंह जी महाराज, धन धन बाबा नंद सिंह जी महाराज। कोट कोट प्रणाम, भुल चुक माफ, तेरे चरण कमला बास, बहुत बहुत धनबाद। नानक नाम चढ़दी कला तेरे भाणे स्वाद। वाहेगुरु जी का खालसा, वाहेगुरु जी की फतह। जो बोले सो निहाल, सत श्री अकाल।

0: ਨਵ ਸਿਮਰਤ ਕਛ ਬਿਘਨ ਨਾ ਲਾਗੈ
1: ਸਿਮਰਨ ਅੰਦਰ ਜਾਗੇ
0: ਪ੍ਰਭ ਕੈ ਸਿਮਰਨ ਭਉ ਨਾ ਵਿਆਪੈ
1: ਪ੍ਰਭ ਕੈ ਸਿਮਰਨ ਦੁਖ ਨਾ ਸੰਤਾਪੈ
0: ਪ੍ਰਭ ਕਾ ਸਿਮਰਨ ਸਾਧ ਕੈ ਸੰਗ
1: ਸਰਵਨ ਦਾਨ ਨਾਨਕ ਹਰ ਰੰਗ
0: ਪ੍ਰਭ ਕੈ ਸਿਮਰਨ ਰਿਧ ਸਿਧ ਨੌ ਨਿਧ
1: ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ

0: ਸਭਕੇ ਸਿਮਰਨ ਹੋਏ ਸੋ ਭਲਾ,
1: ਸਭਕੇ ਸਿਮਰਨ ਸੋ ਫਲ ਫਲਾ,
0: ਤੇ ਸਿਮਰੇ ਜਿਨੇ ਆਪ ਸਿਮਰਾਏ,
1: ਨਾਨਕ ਤਾਂ ਕਹਿ ਲਾਗੋ ਪਾਏ,
0: ਸਭਕਾ ਸਿਮਰਨ ਸਭ ਤੇ।